0: प्रणीत नीचाय संदोखी कथा को नाहे नानक संत पावै ता ओए भीगत पाहे। संत का निंदक महा अतताई, संत का निंदक खेन टेकन न पाई, संत का निंदक महा हत्यारा, संत का निंदक परमेश्वर मारा, संत का निंदक राज ते ही न, संत का निंदक दुखिया अर दीन, संत के निंदो कौ सर्व रोग, संत के निंदो कौ सदा बिजोग, संत के निंदा दोख मह दोख, नानक संत पावै ता उसका पी होय मोख, संत का दुखी सदा अपवित, संत का दुखी कैसा का नहीं मित, संत के दुखी को डान लग गए, संत के दुखी को सब त्याग गए, संत का दुखी महा अहंकारी, संत का दुखी सदा बेकारी, संत का दुखी जन्म मराए, संत की दुख ना सुखते टराए, संत के दुखी को ना ही ठाओ, नानक संत पावै ता लय मिलाए। संत का दुखी आद बीते टूटे, संत का दुखी कितै काद ना पहुंचे, संत के दुखी को ध्यान भरमाइए, संत का दुखी उजड़ पाइए, संत का दुखी अंतर ते थोथा, जो सास बिना मृतक की लोथा, संत के दुखी की जड़ किछ नाहे, अपन बीजा पे ही खाहे, संत के दुखी को अब न रखन हारो, नानक संत पावै ता लय उबारो, संत का दुखी इउं बिल लाए, जो जल बिहून मछली तड़प उड़ाए, संत के संत का दुखी भूखा नहीं रह जाए, जो पावक इधन नहीं त्रापै, संत का दुखी छुटे अकेला, जो बुआड़ तिल खेत माहे दुहेला, संत का दुखी धर्म ते रहत, संत का दुखी साध मिथिया कहत, किरत निंद का तुर ही पया, नानक जो तिस पावै सोई थया,
1: संत का दुखी बिगड़ रूप होए जाए, संत के दुखी को दरगह मिला सजाए, संत का दुखी सदा सहकाई है, संत का दुखी ना मरा ना जीवाई है, संत के दुखी की पूजा नासा, संत का दुखी उठ चला निराशा, संत का दुख न त्रष्ट कोई, जैसा पावै तैसा कोई होए, पया किरत न मिटै कोय, नानक जानै सच्चा सोय, सब घट तिसके ओहो करना हार, सदा सदा तिसको नमस्कार, प्रभ की उस्तत करहो दिन रात, तिसह त्याव हो सास गिरास, सब कछ वरता तिसका किया, जैसा करे तैसा कोथिया, अपना खेल आप करना हार, दूसर कौन कह विचार, जैस नौ कृपा करै तिसापन नाम दे, बड़भागी नानक जन से, सलोक तजहु स्यान सुर जन हो, सिमर हो हर हर राय, एक आस हर मन रख हो, नानक दुख परम पहु जाए, अष्टपदी मानुख की टेक वृथि सब जान, देवन कौ एक भगवान, जैस कह दिया रह गाए, बहुर न तृष्णा लाग आए, मारा राखा को आप, मानुख कह किछ नाही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागै कोय, उस्तत मन मह कर निरंकार, कर मन मेरे सत व्यवहार, निर्मल रसना अमृत पियो, सदा सोहिला कर ले जियो, नैन हो पेख ठाकुर का रंग, साध संग बिनसै सब संग, चरण चलो मार्ग गोबिंद, मिटै पाप जपिया हर बिंद, कर हर कर्म श्रमण हर कथा, हर दरगह है नान पूजल मथा, बड़ भागी ते जन जग माहे, सदा सदा हर के गुण गाहे, राम नाम जो करह विचार, से तनवंत गनी संसार, मन तन मुख बोलह हर मुखी, सदा सदा जानो होते सुखी, एको एक एक पछाना, तो तकी ओहो सोजी जाना, नाम संग जिसका मन मान्या, नानक तिन है निरंजन जानिया, ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਨ ਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓਹੋ ਹਰ ਜਨ ਰਹਿਤ ਆਨੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗਹਿ ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣੀ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਥਾਪ ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨ ਕੀ ਸੇਵਾ ਸੋਈ ਲਾਗਾ ਜਿਸਨੋ ਕਿਰਪਾ ਕਰਹਿ ਬਡ ਭਾਗੈ ਨਾਮ ਜਪ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨਾ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਣ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਅਨਹਾਰ ਜਾ ਕੈ ਸਿਮਰਨ ਉਧਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਬੋ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਸਥੰਮਨ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਘਰ ਜਾਹੇ ਜਿਸ ਵੱਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਾਨ ਲਿਹੋ ਮਨਮੋਲ ਰਾਮ ਨਾਮ ਹਿਰਦੇ ਮਹਿ ਧੋਲ ਲਾਦ ਖੇਪ ਸੰਤਾ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮਖੂਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾ ਕੈ ਸਦ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਤੇਹ ਪਾਇਆ ਮ੍ਰਿਤਕ ਕਉ ਜੀਵਲ ਨਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛੁ ਤਿਸ ਕਾ ਉਹੋ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤਿਮੁਖ ਕਹਿਤ ਸੱਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤਾ ਸਾਚਾ ਪਾਸਾਰ ਪਾਰ ਬ੍ਰਹਮਾ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰਾ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗਾ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਹੈ ਘਰ ਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਹਿਸਥ ਮਹਿ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵਹਿ ਸੇ ਤੇਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰਿਆ ਵਹਿ ਜਾਏ ਊਚ ਨੀਚ ਤਿਸ ਕੇ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰਹਿ ਕਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭਾ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੈ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮਾ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਦਾ ਪ੍ਰਵੇਸ਼ ਸਤ ਨਿਰਤ ਬੂਜਾ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸੁਆਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਕਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਮਨਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਰਿਦਾ ਜਨਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਬਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾਕ ਭਿੰਨ ਨਾ ਕਹਿ ਨਾ ਜਾਈ, ਬੂਝੈ ਬੂਝਣ ਹਾਰ ਬਿਬੇਕ, ਨਾਰਾਇਣ ਮਿਲੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਉ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਨਹਾਰਾ,

ਇਸ ਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ। ਆਪਨ ਸੂਤ ਸਭ ਜਗਤ ਪਰੋਏ, ਜਾ ਕਉ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕਾ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖਾ ਤਿਸ ਕੋਏ ਨਾ ਮਾਰਾ, ਸੋ ਮੂਆ ਜਿਸ ਮਨ ਹੋ ਬਿਸਾਰਾ, ਤਿਸ ਤਾ ਜਬਰ ਕਹਾ ਕੋ ਜਾਏ, ਸਭ ਸਿਰੇਕ ਨਿਰੰਜਨ ਰਾਏ। ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਨ ਹੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਿਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਨੈ ਆਪ, ਅੰਤਰ ਜਾਮੀ ਰਹਿਓ ਬਿਆਪ, ਪ੍ਰਤ ਪਾਲਾ ਜੀਅਨ ਬਹੁ ਭਾਤ, ਜੋ ਜੋ ਰਚਿਓ ਸੁਤ ਸਹਿ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰਮਾਨਿਆ, ਕਰਨ ਹਾਰ ਨਾਨਕ ਇੱਕ ਜਾਨਿਆ। ਜਨ ਲਾਗਾ ਹਰੇਕ ਨਾਏ, ਤਿਸਕੀ ਆਸਨ ਬਿਰਥੀ ਜਾਏ, ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਆਂਦਨ ਪੂਜਾ ਹੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰ ਹੋ ਆਨੰਦ, ਗੁਣ ਗਾਵ ਹੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰ ਹੋ ਵਿਚਾਰ, ਦੁਰਲਭ ਦੇਹ ਕਾ ਕਰ ਹੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਹੈ ਸੁਆਓ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟਾ ਗਿਆਨ ਬਿਨ ਸੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵ ਹੋ, ਮਨ ਇੱਛੇ ਨਾਨਕ ਫਲ ਪਾਵ ਹੋ। ਹਾਲਤ ਪਾਲਤ ਦੋਇ ਲੇ ਹੋ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ। ਮਨ ਧਨ ਨਾਮ ਜਪ ਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਾਪਾਰ ਕਰਹੋ ਵਾਪਾਰੀ, ਦਰਗਹ ਨਿਬਹਿ ਖੇਪ ਤੁਮਾਰੀ। ਏਕਾ ਟੇਕ ਰਖ ਹੋ ਮਨ ਮਾਹੇ, ਨਾਨਕ ਬਹੁਰ ਨਾ ਵਹਿ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰਾ ਰੱਖ ਨਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟਾ, ਦਰਸ਼ਨ ਪੇਖਤਾ ਉਦਰਤ ਸ੍ਰਿਸ਼ਟਾ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕਾ ਨਿਕਟ ਨਾਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੇ। ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦੇਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਬ੍ਰਹਮਾ, ਜੈਸੀ ਆਗਿਆ ਤੈਸਾ ਕਰਮਾ, ਪੌਣ ਪਾਣੀ ਬਹਿ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮ੍ਰਿਤ ਮਹਿ ਦੇਖ, ਸਸੀਅਰ ਸੂਰ ਨਖਿਅਤਰ ਮਹਿ ਏਕ,
ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨ ਕਬਹੁ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਮਾਈਐ ਗੁਣ ਹੈ ਮੋਲ। ਸਰਬ ਜੋਤ ਮਹਿ ਜਾ ਕੀ ਜੋਤ, ਧਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹੋ ਬਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮਾ, ਸੰਤ ਜਨਾ ਕੈ ਹਿਰਦੈ ਸਭ ਧਰਮਾ, ਸੰਤ ਜਨਾ ਸੁਣ ਹੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਏਕੰਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਮਨ ਨਿਕਟ ਕਮਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਿਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਨ ਆਪ ਪੇਖਣਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਨ ਜਾਸੋ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਅਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਲਿਪਤੋ ਰਹਿ, ਜੋ ਕਿਛੁ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾ ਲਏ ਸਮਾਏ, ਇਸ ਤੇ

ਆਪ ਸਾਚ ਧਾਰੀ ਸਭ ਸਾਚ ਉਤਪੋ ਤਾਪਨ ਸੰਗਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕੈ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ।

ਗੁਰ ਕਾ ਸੁਣ ਉਪਦੇਸਾ, ਪਾਰ ਬ੍ਰਹਮ ਨਿਕਟ ਕਰ ਪੇਖ। ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਦ, ਆਸ ਨਿਤ ਤਿਆਗ ਹੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲੇ ਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰ ਹੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਅਕਾਇ ਹੈ ਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲੇ ਹੇ ਰਤਨ, ਸੁਨਤ ਕੁਮਾਵਤ ਹੋਤ ਉਧਾਰ, ਆਪਤਰਾ ਲੋਕਾ ਹੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕਾ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵਾ, ਆਲ ਜੰਜਾਲ ਬੇਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਭਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੈ ਅਮਨ ਜਾਨ, ਹਰ ਧਨ ਖਾਟ ਚੱਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮੇ ਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾ

ਰਹਾਉ। ਸਭ ਸੁਰਤੀ ਮਿਲਨ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਾਹਣ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਣ ਸਿੱਧੀ ਕਿਰੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਬਿਨੋ ਕਰੋ ਗੁਰ ਪਾਸ ਭਮਕੀ ਦੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਥਿਕ ਜੀਵੇ ਥਿਕ ਜੀਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ

ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।

ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆ ਵਹਿ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ।

ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਵੜ ਅਵਰਣ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰ ਹੈ ਸੋ ਹੋਈ, ਤੁਦੇ ਆਪੇ ਸ੍ਰਿਸ਼

ਤਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਓ ਸਭ ਤੇਰੀ ਤੋਂ ਸਭ ਨੀ ਤਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵੇ ਆਓ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਧ ਬਿਨ ਦੂਜਾ ਅਵਰਣ ਕੋਏ।

ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਅਮਰੀ ਦੁਸ਼ਟ ਸਬੈ ਤੁਮ ਕਾਬਹੋ, ਆਪ ਹਾਦ ਮੋਹ ਬਚਾਬਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰਿਐ, ਸਭ ਬੈਰਨ ਕੋ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ।

ਕਾਲ ਪਾਈ ਬ੍ਰਹਮਾ ਅਵਤਰਾਉ ਕਾਲ ਪਾਈ ਸ਼ਿਵਜੂ ਅਵਤਰਾਉ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ।

ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਲ ਮਉ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵਨ ਪਾਵਦ ਬੇਦਾ

ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੁਜ ਜਾ ਭਏ ਦਿਆਲਾ, ਪੂਰਨ ਕਰਾਂ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਏ।

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ

ਹਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ

ਅਨੰਦ ਸੁਨੋਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ।

ਤਿਥ ਤੂੰ ਸਮਰਥ ਜਿਥ ਕੋਈ ਨਾਹੀਂ, ਉਥ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਪਾਵ ਜਲ ਵਿਖਮ ਅਸਗਾਹ ਗੁਰਸ਼ਬ

जिस सिमरत सुख होए सगले दुख जाए। वाहिगुरु जी का खालसा वाहे।

0: ਗੁਰ ਪ੍ਰਸਾਦ ਸਿੰਘ ਜੀ ਉਹ ਕੀਰਤਨ ਕਰਦਿਆਂ ਜਥੇ ਪਾਸੋਂ ਬੇਨਤ ਭੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਆਸ ਰੱਖਦੇ, ਆਪ ਗਲਤ ਨੂੰ ਨਜ਼ਰ ਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੇ ਗੁਰ ਪਿਆਸ ਦੀ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸ ਸਾਹਿਬ ਦੀ ਸਰਵਨ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ

0: ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਹਦਾ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ ਏਕ ਅੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਵਾਹਿਗੁਰੂ ਸਾਹਿਬ ਜੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤਿ ਪਾਵਨ ਭਗਤ ਵਛਲ ਕਰਮਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਈਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਜੀ ਦੀ ਰੱਬੀ ਬਾਣੀ ਦਾ ਸ਼ਬਦ ਕੀਰਤਨ ਐਸਾ ਕੀਰਤਨ ਕਰ ਮਨ ਮੇਰੇ ਹਾਂ ਹਾਂ ਜੋ ਕਾਮ ਤੇਰਾ ਸੁਣਨ ਵਾਲੇ ਅਤੇ ਕਰਨ ਵਾਲੇ ਦੇ ਦੋਵੇਂ ਲੋਕ ਸ਼ਬਦ ਕੀਰਤਨ ਸਵਾਰ ਦਿੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜੋ ਪਾਵਨ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਸ੍ਰੀ ਗੁਰਪੰਥ ਪ੍ਰਗਾਸ਼ ਸੋਹਣੀ ਰਚਨਾ 10 ਸਾਲ ਦੀ ਘਾਲਣਾ ਘਾਲਣ ਤੋਂ ਬਾਅਦ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਜੋ ਵੱਡਾ ਪੰਜਾਬ ਸੀ ਉਸ ਵੇਲੇ ਸਿੱਖ ਰਾਜ ਵੇਲੇ ਤੋਂ ਲੈ ਕੇ ਬਾਅਦ ਦਾ ਸੋ ਸਿੱਖ ਇਤਿਹਾਸ ਲਿਖਿਆ ਸਾਰਾ ਕਵਿਤਾ ਦੇ ਵਿੱਚ ਉਹ ਆਪਣੇ ਅਖੀਰਲੇ ਚੈਪਟਰ ਵਿੱਚ ਸੰਪੂਰਨ ਹੋਣ ਜਾ ਰਿਹਾ ਹੈ। ਮਿਸਲਾਂ ਦੇ ਰਾਜ ਵੇਲੇ ਕਿਹੋ ਜਿਹਾ ਮਾਹੌਲ ਸੀ, ਰਾਜ ਆਉਣ 'ਤੇ ਸਿੱਖ ਪਾਤਸ਼ਾਹ ਬਣੇ, ਖੱਬੇ ਇੰਨੇ ਸਨ ਕਿ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਸੀ, ਉਹਨਾਂ ਦੇ ਪਛਾਕੇ ਦੁਰਾਨੀਆਂ ਦੇ ਜਿਹੜੇ ਬਦਾਲੀ ਹੋਰ ਚੜ੍ਹ ਕੇ ਆਉਂਦੇ ਸੀ ਉਹਨਾਂ ਦੇ ਪਛਾਕੇ ਵੀ ਕੁਝ ਨਹੀਂ ਸਨ। ਏਡੇ ਮਹਿੰਗੇ ਪਛਾਕੇ ਪਾਏ, 1200-1200 ਰੁਪਈਏ ਦੀ ਇੱਕ ਪਛਾਕ ਹੁੰਦੀ ਸੀ। ਜਦੋਂ ਗਰੀਬਾਂ ਨੂੰ ਦਾਨ ਕਰਦੇ ਸੀ, ਦੂਜੀ ਪਾਉਣ ਸੋ ਪਹਿਨਣੀ ਹੁੰਦੀ ਸੀ ਤਾਂ ਉਹਦੀਆਂ 5-6 ਪਛਾਕਾਂ ਅੱਗੇ ਬਣ ਜਾਂਦੀਆਂ ਸੀ, ਉਹ ਗਰੀਬ ਅੱਗੇ ਵੇਚ ਦਿੰਦਾ ਸੀ, ਅਮੀਰ ਲੋਕ ਖਰੀਦ ਲੈਂਦੇ ਸੀ ਅਤੇ ਉਹਦੀ ਗਰੀਬੀ ਮਾਨੋ ਕੱਟੀ ਜਾਂਦੀ ਸੀ, ਭਾਗ ਜਾਗ ਪੈਂਦੇ ਸੀ। ਇਸ ਤਰੀਕੇ ਨਾਲ ਜੋ ਰਾਜੇ ਸਨ, ਜਰਨੈਲ ਆਜ਼ਾਦ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਖਾਲਸਾ ਰਾਜ ਕਾਇਮ ਕੀਤਾ ਪੰਜਾਬ ਦੀ ਧਰਤੀ 'ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ, ਉਸ ਰਾਜ ਦੇ ਵਿੱਚ ਸਿੱਖੀ ਕਿੰਨੀ ਫੈਲੀ ਫੁੱਲੀ ਵਧੀ ਇਹ ਵੀ ਕਵੀ ਜੀ ਨੇ ਕੱਲ੍ਹ ਦਰਸਾਇਆ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਆਇਆ, ਉਹਨੇ ਸਾਰਿਆਂ ਨੂੰ ਛੋਟੇ ਛੋਟੇ ਰਜਵਾੜਿਆਂ ਰਾਜਿਆਂ ਨੂੰ ਇੱਕ ਬਣਾ ਆਪਣੇ ਜ਼ੋਰ ਨਾਲ ਜ਼ਬਰਦਸਤੀ ਕਿਹਾ। ਇੱਕੇ ਵਿੱਚ ਬਰਕਤ ਹੁੰਦੀ ਹੈ, ਇੱਕ ਇੱਕ ਕਣੀ ਮੀਂਹ ਪੈ ਕੇ ਹੜ੍ਹ ਬਣ ਜਾਂਦੀ ਹੈ। ਉਹਦੀ ਸੋਚ ਇਹ ਹੀ ਸੀ ਵੀ ਹੜ੍ਹ ਨੂੰ ਫਿਰ ਰੋਕਣਾ ਬਹੁਤ ਔਖਾ ਹੁੰਦਾ ਵਾ, ਅਤੇ ਜਦੋਂ ਹੜ੍ਹ ਬਣ ਜਾਵਾਂਗੇ ਖਾਲਸਾ ਜੀ, ਉਦੋਂ ਜਿਹੜੇ ਲੁੱਟ ਰਹੇ ਨੇ ਵੇਖੋ 50 ਸਾਲ ਤੋਂ ਪਿੱਛੋਂ ਕਦੇ ਦੁਰਾਨੀ ਆ ਗਏ 1-2 ਲੱਖ ਫੌਜਾਂ ਲੈ ਕੇ, ਕਦੇ ਮੁਗਲ ਆ ਗਏ, ਇਹ ਜੋ ਲੁੱਟ ਕੇ ਲਗਾਏ ਨੇ, ਸੋ ਪੰਜਾਬ ਦਾ ਜੋ ਵੀ ਇਹ ਵਾਪਸ ਲਿਆਵਾਂਗੇ ਸਾਰਾ ਕੁਝ ਬਰਕਤ ਪਵੇਗੀ, ਇਹਨਾਂ ਦੇ ਕਿਲੇ ਨੱਪਾਂਗੇ ਜਾ ਕੇ ਜਮਰਾਓ ਦਾਦਕ, ਇਹ ਉਹਦੀ ਸੋਚ ਸੀ। ਅਤੇ ਉਹਦੇ ਮੁਤਾਬਕ ਉਹਨੇ ਸਾਰੇ ਸਿੱਖ ਰਾਜ ਵੀ ਜਿਹੜੇ ਸੀ ਮਿਸਲਾਂ ਭੰਗ ਕਰਕੇ ਅਤੇ ਸਾਰਿਆਂ ਨੂੰ ਆਪਣੇ ਅਧੀਨ ਕਰਕੇ ਇੱਕ ਵੱਡਾ ਪ੍ਰਭਾਵਸ਼ਾਲੀ ਸਿੱਖ ਰਾਜ ਕਾਇਮ ਕੀਤਾ। ਅਤੇ ਉਸੇ ਤਰ੍ਹਾਂ ਹੀ ਜਿਹੜੇ ਮੁਗਲਾਂ ਦੇ ਵੱਡੇ ਸੂਬੇ ਸੀ, ਕਸ਼ਮੀਰ, ਮੁਲਤਾਨ, ਲਾਹੌਰ, ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਇਹ ਸਾਰੇ ਫਿਰ ਸਿੱਖ ਰਾਜ ਦੇ ਅਧੀਨ ਆ ਗਏ ਸੀ। ਜਮਰੌਦ ਇੱਥੋਂ ਤੱਕ, ਕਾਬਲ ਤੱਕ, ਅਫਗਾਨਿਸਤਾਨ ਦਾ ਇਲਾਕਾ ਵੀ, ਦਰਾ ਖੈਬਰ ਤੱਕ, ਅਤੇ ਸੋ ਮੁਲਤਾਨ ਕਸ਼ਮੀਰ ਪਿਸ਼ਾਵਰ ਵਾਈ ਪਿਸ਼ੌਰ ਕਸ਼ਮੀਰ ਲਾਹੌਰ ਮੁਲਤਾਨ ਇਹ ਸਾਰੇ ਕੇਸਰੀ ਨਿਸ਼ਾਨ ਸਾਹਿਬ ਸ਼ੇਰੇ ਪੰਜਾਬ ਨੇ ਜਮਰੌਦ ਤੱਕ ਇਸ ਤੋਂ ਵੀ ਅੱਗੇ ਜਿੱਥੇ ਸਰਦਾਰ ਹਰੀ ਸਿੰਘ ਜੀ ਨੜੂਆ ਸ਼ਹੀਦ ਹੋਏ ਸਨ ਧੋਖੇ ਨਾਲ ਉਂਝ ਨਹੀਂ ਸੋ ਐਡਾ ਵੱਡਾ ਖਾਲਸਾ ਰਾਜ ਜਿਵੇਂ ਉਹਦੀ ਸੋਚ ਸੀ ਹੜ ਬਣ ਕੇ ਖਾਲਸਾ ਫੌਜਾਂ ਦੇ ਅੱਗੇ ਕੋਈ ਅੜਿਆ ਨਹੀਂ ਸੀ ਅਤੇ ਉਹਨੇ ਰਾਜ ਕਾਇਮ ਕੀਤਾ ਧਨ ਦੌਲਤ ਹੀਰੇ ਜਵਾਹਰਾਤ ਦੁਨੀਆਂ ਦੀ ਆਈ ਦੌਲਤ ਬਹੁਤ ਕੁਝ ਆਇਆ ਜੋ ਅੱਜ ਤੱਕ ਇੰਗਲੈਂਡ ਦੇ ਮਹਾਰਾਜਿਆਂ ਦੇ ਗਲਿਆਂ ਦੇ ਸ਼ਿਕਾਰ ਬਣੇ ਹੋਏ ਨੇ ਜੋ ਐਲਜਾਬੈਥ ਰਾਣੀ ਸੀ ਪਹਿਲੀ ਵਿਕਟੋਰੀਆ ਉਹਦੇ ਗਲੇ ਦਾ ਸੋਨੇ ਦਾ ਜੋ ਹਾਰ ਸੀ ਹੀਰੇ ਦਾ ਉਹ ਵੀ ਸਾਡਾ ਹੀ ਸੀ ਉਸ ਤੋਂ ਬਾਅਦ ਉਹਦੀ ਧੀ ਨੇ ਪਹਿਨੇ ਅੱਜ ਤੱਕ ਜੋ ਜਿੰਨੇ ਗਹਿਣੇ ਨੇ ਇੰਗਲੈਂਡ ਵਿੱਚ ਉਹ ਸਿੱਖ ਰਾਜ ਦੇ ਤੁਹਾਡੇ ਆਏ ਹੋਏ ਨੇ ਲੁੱਟੇ ਹੋਏ ਸੋ ਬਰਕਤਾਂ ਵੀ ਬਹੁਤ ਪਈਆਂ ਕੋਹੇਨੂਰ ਹੀਰਾ ਕੱਲ੍ਹ ਪਰਸੋਂ ਵੀ ਬੇਨਤੀ ਕੀਤੀ ਸੀ ਜਿਹੜਾ ਬੜੀ ਦੁਰਲੱਭ ਚੀਜ਼ ਸੀ ਦੁਨੀਆਂ ਵਿੱਚ ਅੱਜ ਤੱਕ ਉਹਦੇ ਨਾਲ ਦਾ ਹੀਰਾ ਪ੍ਰਗਟ ਨਹੀਂ ਹੋਇਆ ਹੈ ਅਜੇ ਤੱਕ ਤਿੰਨ ਹਿੱਸੇ ਕਰਕੇ ਇੰਗਲੈਂਡ ਨੇ ਉਹਦੇ ਉਹਨੂੰ ਰੱਖਿਆ ਹੋਇਆ 20 ਸਾਲ ਪਹਿਲਾਂ ਤਾਂ 20 ਪਾਉਂਡ ਟਿਕਟ ਸੀ ਸ਼ਾਇਦ ਉਹਦੀ ਵੇਖਣ ਦੀ ਜਿੱਥੇ ਇੱਕ ਸ਼ੀਸ਼ ਮਹੱਲ ਵਿੱਚ ਇੱਕ ਟੁਕੜਾ ਰੱਖਿਆ ਜੋ ਬਹੁਤ ਜਗਦਾ ਵਾ 20 ਪਾਉਂਡ ਹੁਣ ਪਤਾ ਨਹੀਂ ਕਿੰਨੀ ਕੁ ਹੋਵੇਗੀ ਸੋ ਇਸ ਤਰੀਕੇ ਨਾਲ ਇਹ ਉਹਦੀ ਲਿਆਕਤ ਵੀ ਸੀ ਅਤੇ ਉਹਦੇ ਸੋਚ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਜਿੱਥੇ ਇੰਨੀਆਂ ਬਰਕਤਾਂ ਪਈਆਂ ਉੱਥੇ ਸਿੱਖੀ ਕਿੱਡੀ ਪਰਪੱਕ ਸੀ ਕਲਗੀਆਂ ਤੋੜੇ ਲਾਏ ਸੀ ਪੁਸ਼ਾਕੇ ਪਰ ਸਿੱਖੀ ਬਹੁਤ ਪਰਪੱਕ ਫਲੀ ਫੁੱਲੀ ਸਿੱਖੀ ਦੀ ਬਗੀਚੀ ਜਿਹੜੀ ਸੀ ਉਹ ਬਹੁਤ ਜ਼ਿਆਦਾ ਫਵੀ ਫੁੱਲੀ ਅਤੇ ਅੱਗੇ ਹੋਰ ਕਵੀ ਜੀ ਦੱਸ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਰਾਜ ਤੱਕ ਕਿਹੋ ਜਿਹਾ ਮਾਹੌਲ ਸੀ ਪੰਜਾਬ ਵਿੱਚ ਕਿੰਨੀਆਂ ਬਖਸ਼ਿਸ਼ਾਂ ਸੀ ਇਹ ਪ੍ਰਸੰਗ ਸਰਵਣ ਕਰਨਾ ਕਰੀਏ ਜੀ
1: ਮੌਜੇ ਸਿੰਧ ਕੀ ਸੀ ਫੌਜੇ ਔਜੇ ਜੁੱਤ
0: ਸੋ ਮੌਜਾਂ ਸਿੰਧ ਕੀ ਸੀ ਫੌਜਾਂ ਜਿਹੜੀਆਂ ਸ਼ੇਰੇ ਪੰਜਾਬ ਦੀਆਂ ਫੌਜਾਂ ਸੀ ਉਹ ਸਮੁੰਦਰ ਦੀ ਲਹਿਰਾਂ ਵਾਂਗ ਸੀ ਫਿਰਦੀਆਂ ਖਾਲਸਾਈ ਫੌਜਾਂ ਨਿਸ਼ਾਨ ਸਾਹਿਬ ਘੋੜਸਵਾਰ ਪੈਦਲ ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਹਨ ਆਏ ਪੰਜਾਬ ਦੀ ਵੱਡੀ ਧਰਤੀ ਸਮੁੰਦਰ ਦੇ ਵਿੱਚ ਖਾਲਸਾਈ ਫੌਜਾਂ ਲਹਿਰ ਲਹਿਰਾਉਂਦੀਆਂ ਫਿਰਦੀਆਂ ਸੀ ਚਾਰ ਛੱਪੀ ਅਕਾਲ ਅਕਾਲ ਦੇ ਜਕਾਰੇ ਹੁੰਦੇ ਸੀ ਸੋ ਬਹੁਤ ਕਹਿੰਦੇ ਸੌਜਾਂ ਮੌਜਾਂ ਸੌਜਾਂ ਸੌਜਾਂ ਸੋ ਸਮੱਗਰੀ ਵੀ ਬਹੁਤ ਸੀ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਸੀ ਸਮੱਗਰੀ ਵੀ ਬਹੁਤ ਜ਼ਿਆਦਾ ਇਕੱਠੀ ਕੀਤੀ ਸੀ
1: ਸੌਜਾਂ ਸੌਜਾਂ ਮੌਜਾਂ ਰੋਜ਼ ਹੀ ਬਰੋਜਾਂ ਵਾਢੇ ਰੋਜਾਂ ਤਾਏ ਹੈ
0: ਸੌ ਰੋਜ਼ ਹੀ ਬਰੋਜਾਂ ਵਾਢਾ ਚੋਜਾਂ ਦਾ ਆਏ ਹੈ ਤੋ ਇਹ ਹਰ ਰੋਜ਼ ਹੀ ਬਹੁਤ ਜ਼ਿਆਦਾ ਸਮੱਗਰੀ ਵੱਧ ਰਹੀ ਸੀ ਅਤੇ ਕੌਤਕ ਹੁੰਦੇ ਸੀ ਆਨੰਦ ਕੌਤਕ ਕਿਤੇ ਕਿਤੇ ਅਖਾੜੇ ਲੱਗਦੇ ਸੀ ਕਿਤੇ ਕਿਤੇ ਸੋ ਇਸ ਤਰੀਕੇ ਨਾਲ ਆਨੰਦ ਹੀ ਆਨੰਦ ਲੋਕਾਂ ਨੂੰ ਸੀ
1: ਪਾਠ ਗੁਰ ਗ੍ਰੰਥਨ ਕੇ ਠਾਠ ਜੋੜ ਪੰਥਨ ਕੇ
0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਇਹ ਹੁੰਦੇ ਸੀ ਫੌਜਾਂ ਵਿੱਚ ਵੀ ਜਿੱਥੇ ਵੀ ਖਾਲਸਾ ਫੌਜਾਂ ਹੁੰਦੀਆਂ ਸੀ ਗੁਰੂ ਘਰਾਂ 'ਚ ਤਾਂ ਹੋਣਾ ਹੀ ਹੈ ਫੌਜਾਂ ਵਿੱਚ ਵੀ ਤੰਬੂ ਲਾ ਕੇ ਇਹ ਨਹੀਂ ਸੀ ਵੀ ਵਿਹਲੇ ਬੈਠਦੇ ਸੀ ਫੌਜੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉੱਚੀ ਉੱਚੀ ਧੁਨੀ ਵਿੱਚ ਉਚਾਰਦੇ ਸੀ ਸੁਣਦੇ ਸੀ ਬੈਠ ਕੇ ਖਾਲਸਾ ਫੌਜ ਠਾਠ ਜੋੜ ਪੰਥਨ ਕੇ ਪੰਥ ਦੇ ਜੋੜ ਮੇਲੇ ਹੁੰਦੇ ਸੀ ਇਕੱਠ ਹੁੰਦੇ ਸੀ ਇਤਿਹਾਸਕ ਸਥਾਨਾਂ 'ਤੇ ਵੱਡੇ ਵੱਡੇ ਇਕੱਠ ਹੁੰਦੇ ਸੀ ਸਿੰਘ ਇੱਕ ਦੂਜੇ ਨੂੰ ਮਿਲ ਕੇ ਅੱਜ ਕੱਲ੍ਹ ਵਾਂਗ ਰਾਬਤਾ ਮੋਬਾਇਲ ਸਾਧਨ ਨਹੀਂ ਸਨ ਸੋ ਕਈ ਕਈ ਮਹੀਨੇ ਸਾਲ ਸਾਲ ਲੰਘ ਜਾਂਦੇ ਸੀ ਇੱਕ ਦੂਜੇ ਦੇ ਦਰਸ਼ਨ ਦਿਦਾਰਿਆਂ ਨੂੰ ਮਨ ਤਰਸਦਾ ਹੁੰਦਾ ਇਹ ਜੋੜ ਮੇਲਿਆਂ ਦਾ ਵੱਡਾ ਲਾਭ ਸੀ ਵੀ ਇੱਕ ਦੂਜੇ ਨੂੰ ਦਿਦਾਰੇ ਹੋ ਜਾਂਦੇ ਸੀ ਆਹਮਣੋ ਸਾਹਮਣੇ ਅਤੇ ਰੱਜ ਕੇ ਸੇਵਾਵਾਂ ਕਰਦੀ ਸੀ ਸੰਗਤ ਸੋ ਜੋੜ ਮੇਲੇ ਹੁੰਦੇ ਸਨ
1: ਅੱਠ ਜਮ ਸੰਤਨ ਕੇ ਸਤ ਸੰਗ ਥਾਏ ਹੈ
0: ਅੱਠੇ ਪੈ ਰਾਤ ਹੋਵੇ ਦਿਨ ਹੋਵੇ ਸੰਤ ਮਹਾਂਪੁਰਸ਼ਾਂ ਦੀ ਸਤ ਸੰਗਤ ਹੁੰਦੀ ਸੀ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਸੀ ਉਹਨਾਂ ਦੇ ਮੁਖਾਰਬਿੰਦ ਤੋਂ ਕਥਾ ਕੀਰਤਨ ਫੌਜਾਂ ਵੀ ਸੁਣਦੀਆਂ ਸੀ, ਆਮ ਲੋਕ ਵੀ ਸੁਣਦੇ ਸਨ।
1: ਭਗਤੀ ਬਬੇਕ ਦਾਨ ਗੁਨੀਆ ਕੋ ਸਨ ਮਨ।
0: ਭਗਤੀ ਉੱਥੋਂ ਦਾਨ ਕੀ ਹੁੰਦਾ ਸੀ? ਭਗਤੀ ਦਾ ਬਿਵੇਕ, ਵਿਚਾਰ ਦਾ ਗਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ। ਸੋ ਭਗਤੀ ਦਾ ਦਾਨ, ਗੁਣੀਆਂ ਕੋ ਸਨਮਾਨ, ਅਤੇ ਜਿਹੜੇ ਗੁਣੀ ਹੁੰਦੇ ਸੀ, ਕਥਾ ਕੀਰਤਨ ਕਰਨ ਵਾਲੇ ਪ੍ਰਚਾਰ ਸੰਤ ਸਾਧੂ, ਉਹਨਾਂ ਦਾ ਪੂਰਾ ਸਨਮਾਨ ਹੁੰਦਾ ਸੀ, ਉਹਨਾਂ ਨੂੰ ਬਹੁਤ ਵਡਿਆਈ ਦਿੱਤੀ ਜਾਂਦੀ ਸੀ, ਕਿਸੇ ਵੀ ਚੀਜ਼ ਦਾ ਕੋਈ ਕਮੀ ਨਹੀਂ ਉਹਨਾਂ ਨੂੰ ਰਹਿਣ ਦਿੱਤੀ ਜਾਂਦੀ ਸੀ।
1: ਚਰਚਾ ਰਹਾਏ ਗਿਆਨ ਅਗਿਆਨ ਜਾਏ ਹੈ,
0: ਅਤੇ ਚਰਚਾ ਹੁੰਦੀ ਸੀ ਹਰ ਵੇਲੇ ਗਿਆਨ ਦੀ, ਸੋਹਣੇ ਗਿਆਨ ਦੀ ਚਰਚਾ ਹੁੰਦੀ ਸੀ, ਅਗਿਆਨ ਜਾਏ ਹੈ। ਜਿੱਥੇ ਗਿਆਨ ਆ ਜਾਵੇ ਉੱਥੇ ਅਗਿਆਨ, ਅੰਧਤਾਈ, ਅੰਧ ਵਿਸ਼ਵਾਸ, ਇਹ ਸਭ ਜਿਹੜਾ ਚਲਿਆ ਜਾਂਦਾ ਹੈ, ਅਤੇ ਫਿਰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਾਲ ਮਨੁੱਖ ਜੁੜ ਜਾਂਦਾ ਹੈ। ਸਤਸੰਗਤ ਕਰਨ ਵਾਲਾ ਸਤਸੰਗੀ ਜੀਵ ਜਿਹੜਾ ਹੈ, ਉਹਨੂੰ ਇੱਕ ਦਿਨ ਸਤਸੰਗਤ ਕਰਦਿਆਂ ਕਰਦਿਆਂ, ਕੀਰਤਨ ਸੁਣ ਕੇ, ਕਥਾ ਸੁਣ ਕੇ ਪਰਪੱਕਤਾ ਹੋ ਜਾਂਦੀ ਹੈ। ਇੱਕ ਅਕਾਲ ਦਾ ਪੁਜਾਰੀ ਪਰਪੱਕ ਹੋ ਜਾ, ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਜਦੋਂ ਨਾਮ ਦਾ ਰੰਗ ਚੜ੍ਹ ਜਾਂਦਾ, ਫਿਰ ਗਿਆਨ ਹੋ ਜਾਂਦਾ ਹੈ। ਸੰਸਾਰ ਕੀ ਹੈ, ਇਹ ਸਰੀਰ ਕੀ ਹੈ, ਇਹਦਾ ਭਾਵ ਕੀ ਹੈ, ਕੀ ਕਰਨਾ ਹੈ, ਕਾਹਦੇ ਵਾਸਤੇ ਪ੍ਰਾਪਤ ਹੋਇਆ, ਅਸਲ ਆਹ ਜ਼ਿੰਦਗੀ ਦਾ ਫਿਰ ਉਹ ਲੈ ਲੈਂਦਾ ਗੁਰਮੁਖ ਬਣ ਕੇ। ਅਗਿਆਨ ਜਾਏ, ਅਗਿਆਨ ਜਾਏ ਹੈ, ਅਗਿਆਨ, ਅੰਧ ਵਿਸ਼ਵਾਸ, ਹੋਰ ਮਾਇਆ ਦਾ ਭਰਮ ਭੁਲੇਖਾ, ਭਰਮ ਜਾਲ, ਇਹ ਸਾਰਾ ਖਤਮ ਹੋ ਜਾਂਦਾ ਹੈ।
1: ਹਟੇ ਰਹਿ ਰਾਜੇ ਦਰਵਾਜੇ ਪੈਦ ਰਾਜੇ।
0: ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸੀ। ਇੱਕ ਰਾਜਾ ਹੁੰਦਾ, ਇੱਕ ਮਹਾਰਾਜਾ ਹੁੰਦਾ। ਰਾਜਾ ਆਮ ਹੁੰਦਾ ਛੋਟੇ ਇਲਾਕੇ ਦਾ ਅਹਿਲਕਾਰ, ਅਤੇ ਮਹਾਰਾਜਾ ਜਿਹੜਾ ਸਾਰੇ ਰਾਜਿਆਂ ਤੋਂ ਵੱਡਾ ਹੋਵੇ, ਮੇਨ ਹੋਵੇ, ਪ੍ਰਮੁੱਖ ਹੋਵੇ। ਜਿਵੇਂ ਹੁਣ ਸਮੇਂ ਬਦਲ ਗਏ ਨੇ, ਸੋ ਸੂਬਿਆਂ ਦੇ ਵਿੱਚ ਐਮ ਐਲ ਏ ਦਾ ਪ੍ਰਮੁੱਖ ਜਿਹੜਾ ਮੁੱਖ ਮੰਤਰੀ ਹੁੰਦਾ, PM ਹੁੰਦਾ, ਅਤੇ ਇਸੇ ਤਰ੍ਹਾਂ ਫਿਰ MP ਨੇ ਦੇਸ਼ ਦੇ ਵਿੱਚ, ਅਤੇ MPਾਂ ਦਾ ਫਿਰ ਸੋ ਪ੍ਰਧਾਨ ਮੰਤਰੀ ਹੁੰਦਾ ਹੈ। ਸੋ ਇਸ ਤਰੀਕੇ ਨਾਲ ਇਹ ਬਣਾਏ ਗਏ ਨੇ, ਅਤੇ ਪਹਿਲਾਂ ਛੋਟੇ ਰਾਜੇ ਹੁੰਦੇ ਸੀ, ਰਜਵਾੜੇ, ਇਸੇ ਤਰ੍ਹਾਂ ਜਿਹੜਾ ਇੱਕ ਹੁੰਦਾ ਸੀ ਸਾਰੇ ਦੇਸ਼ ਦਾ, ਉਹ ਮਹਾਰਾਜਾ ਹੁੰਦਾ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਅਤੇ ਉਹਦੇ ਦਰਵਾਜ਼ੇ 'ਤੇ ਉਹਦੇ ਰਾਜ ਦੇ ਫੌਜਾਂ ਦੀ ਕਹਾਣੀ ਹੈ। ਧਰਮ ਕਿੰਨਾ ਸੀ, ਕਿੰਨੀ ਸਤਸੰਗਤ ਹੁੰਦੀ ਸੀ। ਠਾਡੇ ਰਹਿ ਰਾਜੇ ਦਰਵਾਜੇ ਪੈ ਦਰਾਜੇ, ਉਹਦੇ ਦਰਵਾਜ਼ੇ 'ਤੇ, ਲਾਹੌਰ ਦੇ ਕਿਲੇ 'ਤੇ ਮੁੱਖ ਦਰਵਾਜ਼ੇ 'ਤੇ ਛੋਟੇ ਰਾਜੇ ਖੜ੍ਹੇ ਰਹਿੰਦੇ ਸੀ ਬਹੁਤ ਜ਼ਿਆਦਾ। ਹਰ ਰੋਜ਼ ਕੋਈ ਨਾ ਕੋਈ ਉੱਥੋਂ ਦਿਆ ਨੇ ਤਾਂ ਖੜ੍ਹਨਾ ਹੀ ਖੜ੍ਹਨਾ ਹੈ। ਯੂਰਪੀਨ, ਫਰਾਂਸੀ, ਇਹ ਵੀ ਜਾ ਕੇ ਉੱਥੇ, ਅੰਗਰੇਜ਼ ਵੀ ਕਹਿੰਦੇ ਸੀ ਸਾਨੂੰ ਵੀ ਕੋਈ ਅਹੁਦਾ ਦੇ ਦਿਓ ਮਹਾਰਾਜ, ਡਿਊਟੀਆਂ ਦੇ ਦਿਓ, ਸਾਡੇ ਕੋਲ ਬੜਾ ਹੁਨਰ ਹੈ, ਹੋਰ ਤੁਹਾਡੇ ਰਾਜ ਨੂੰ ਸੋਹਣਾ ਬਣਾਵਾਂਗੇ। ਇਹ ਵੀ ਡਿਊਟੀਆਂ ਉੱਥੇ ਲੱਭਦੇ ਸੀ ਜੋਬਾਂ।
1: ਮਿੱਧ ਕੱਜ ਅਤੇ ਮੁਤਾਜੇ, ਤਾਜੇ ਤਾਜੇ ਤੋਂ ਫੇਲੇ ਆਏ ਹੈ।
0: ਸੋ ਆਪਣੇ ਕੰਮਾਂ ਦੇ ਮੁਤਾਜ ਹੋ ਕੇ, ਆਪਣੇ ਕੰਮਾਂ ਦੇ ਲੋੜਵੰਦ ਹੋ ਕੇ, ਅਤੇ ਉਹ ਖੜ੍ਹੇ ਹੋਏ ਰਾਜੇ ਕਿਉਂ ਆਉਂਦੇ ਸੀ ਉਹਦੇ ਦਰਵਾਜ਼ੇ 'ਤੇ, ਚੰਗੇ ਚੰਗੇ ਸੋਹਣੇ ਸੋਹਣੇ ਤੋਹਫੇ ਸੁਗਾਤਾਂ ਲੈ ਕੇ ਆਉਂਦੇ ਸੀ। ਕੋਈ ਬਾਜ ਲੈ ਕੇ ਆਉਂਦਾ ਸੀ, ਕੋਈ ਸੋਹਣਾ ਧਨ ਖਬਾਨ ਲੈ ਕੇ ਆਉਂਦਾ ਸੀ, ਕੋਈ ਘੋੜਾ ਲੈ ਕੇ ਆਉਂਦਾ ਸੀ ਚੋਟੀ ਦਾ, ਕੋਈ ਕੁਝ ਲੈ ਕੇ ਆਉਂਦਾ ਸੀ, ਕੋਈ ਮਾਇਆ, ਕੋਈ ਸੋਨਾ, ਆਪਣੇ ਕੰਮ ਕਢਾਉਣ ਵਾਸਤੇ, ਆਪਣੇ ਕੰਮਾਂ ਦੇ ਲੋੜਵੰਦ ਹੋ ਕੇ ਉਹ ਖੜ੍ਹੇ ਰਹਿੰਦੇ ਸੀ।
1: ਮਹਾਰਾਜ ਲੋ ਰਹਿਣਾ ਪੰਥ ਕਾ ਪੁਰਾਣਾ ਢੰਗ।
0: ਸੋ ਇਉਂ ਉਹਦੀ ਸ਼ੋਭਾ ਸੀ, ਮਹਾਰਾਜਾ ਲੋ ਰਹਿਣਾ ਪੰਥ ਦਾ ਜਿਹੜਾ ਪੁਰਾਣਾ ਢੰਗ ਸੀ, ਗੁਰਮਰਿਆ ਦਾ ਪੂਰੀ ਬਾਣੀ ਬਾਣਾ, ਸੰਤ ਛਪਾਹੀ ਪੁਣਾ। ਸੋ ਇਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਤੱਕ ਤਾਂ 1839 ਈਸਵੀ ਤੱਕ, ਜਿੰਨਾ ਚਿਰ ਉਹਦੇ ਸਰੀਰ 'ਚ ਸਵਾਸ ਰਹੇ, ਭਾਵੇਂ ਮੰਜੇ 'ਤੇ ਪਿਆ ਰਿਹਾ 6 ਮਹੀਨੇ ਮਗਰਲੇ, ਉਦੋਂ ਤੱਕ ਤਾਂ ਪੂਰਾ ਇਹ ਰੰਗ ਢੰਗ, ਇਹ ਰਾਜ ਸਾਜ ਬਣਿਆ ਰਿਹਾ।
1: ਫਿਰ ਬਲਦ ਫਿਰ ਬਦਲਣ ਰੰਗ ਕੂਪ ਭੰਗ ਜਯੋ ਪਰ।
0: ਫਿਰ ਜਦੋਂ ਉਹਦੇ ਸਵਾਸ ਪੂਰੇ ਹੋ ਗਏ, ਸਾਧ ਸੰਗ ਜੀ ਜੂਨ ਦੇ ਅਖੀਰ 1839 ਈਸਵੀ ਨੂੰ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਬੜਾ ਸਮਝਾ ਬੁਝਾ ਕੇ ਵਜ਼ੀਰਾਂ ਨੂੰ ਸਾਰਿਆਂ ਨੂੰ ਬਿਠਾ ਕੇ ਗਿਆ ਸੀ ਕਿ ਵੇਖਿਓ ਕਿਤੇ ਬਹੁਤ ਮਿਹਨਤ ਨਾਲ ਇਹ ਰਾਜ ਕਾਇਮ ਕੀਤਾ ਖਾਲਸਾ ਜੀ, ਆਪਸੀ ਫੁੱਟ ਦਾ ਸ਼ਿਕਾਰ ਨਾ ਹੋ ਜਾਣਾ, ਕਿਤੇ ਇਹਨੂੰ ਸਾਰੇ ਨੂੰ ਭੰਗ ਦੇ ਪਾਣੇ ਹੀ ਨਾ ਖਰਾਬ ਕਰ ਦੇਣ। ਸੋ ਪਰ ਡੋਗਰਿਆਂ ਦੀ ਨੀਤੀ ਜਿਹੜੀ ਬਦਲ ਚੁੱਕੀ ਸੀ, ਬੇਈਮਾਨ ਹੋ ਗਏ ਸੀ ਧਿਆਨ ਸਿੰਘ ਵਰਗੇ ਵਜ਼ੀਰ। ਸੋ ਇਸ ਕਰਕੇ ਬਾਅਦ ਵਿੱਚ ਸਿਆਣੇ ਮਨੁੱਖਾਂ ਵੀ ਕਹਿੰਦੇ ਵੀ ਆਪਣੀ ਭਗਤੀ ਹੁੰਦੀ ਤਪੋਂ ਰਾਜ ਬਹੁਤ ਵੱਡੀ ਤਪੱਸਿਆ ਹੋਵੇ ਤਾਂ ਹੀ ਦੁਨੀਆਂ ਦੇ ਰਾਜ ਸੁੱਖ ਭੋਗ ਮਿਲਦੇ ਨੇ। ਸੋ ਜਿਹੜਾ ਕੋਈ ਤਪੱਸਿਆ ਕਰਦਾ ਹੋਇਆ, ਭਗਤੀ ਕਰਦਾ ਹੋਇਆ, ਆਪਣੇ ਮਨ ਨੂੰ ਤ੍ਰਿਸ਼ਨਾ ਦੇ ਵਿੱਚ, ਕਾਮਨਾ ਦੇ ਵਿੱਚ ਨਾ ਰੁੜਨ ਦੇਵੇ ਅਤੇ ਨਾਮ ਦਾ ਰਸ ਲਵੇ, ਜੇ ਬੰਦਗੀ ਉਹਦੀ ਪੂਰੀ ਨਾ ਹੋਵੇ ਤਾਂ ਅਗਲਾ ਜਨਮ ਫਿਰ ਬੰਦਗੀ ਵਿੱਚ ਮਿਲ ਕੇ ਅਤੇ ਬ੍ਰਹਮ ਗਿਆਨ ਹੋ ਜਾਂਦਾ ਅਤੇ ਦੁਨੀਆਂ ਦੇ ਵਿੱਚ ਉਹਦਾ ਨਾਂ ਰਹਿੰਦਾ ਹੈ। ਇੱਕ ਵਾਰ ਜਿਹਨੂੰ ਬ੍ਰਹਮ ਗਿਆਨ, ਇੱਥੇ ਸਥਿਰ ਕੁਝ ਵੀ ਨਹੀਂ ਹੈ। ਸਥਿਰ ਨੇ ਤਿੰਨ, ਇੱਕ ਗੁਰੂ ਪਰਮੇਸ਼ਰ ਹਮੇਸ਼ਾ ਕਾਇਮ ਹੈ, ਗੁਰੂ ਦਾ ਸਰੂਪ ਕਿਸੇ ਵੀ ਰੂਪ ਵਿੱਚ ਹੋਵੇ। ਹੁਣ ਸ਼ਬਦ ਅਵਤਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਲਯੁੱਗ ਦੇ ਪੂਰਨ ਗੁਰੂ ਅਵਤਾਰ ਨੇ। ਸੋ ਕਿਸੇ ਵੀ ਰੂਪ ਵਿੱਚ ਹੋਵੇ, ਚੌਹਾਂ ਯੁੱਗਾਂ ਵਿੱਚ। ਦੂਜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਪਹਿਲਾਂ, ਫਿਰ ਉਹਦਾ ਸਰੂਪ ਪ੍ਰਤੱਖ ਸਰੂਪ ਗੁਰੂ ਹੈ। ਤੀਜਾ ਬ੍ਰਹਮ ਗਿਆਨੀ ਪੂਰਨ ਮਹਾਂਪੁਰਖ, ਉਹ ਰਹਿੰਦੇ ਨੇ ਦੁਨੀਆਂ 'ਤੇ। ਉਹਨਾਂ ਦੀ ਹਿਸਟਰੀ, ਉਹਨਾਂ ਦਾ ਨਾਮ, ਉਹਨਾਂ ਦੀ ਗੱਲ ਹੁੰਦੀ, ਉਹਨਾਂ ਦੇ ਸਥਾਨ। ਸੋ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਇਹ ਫੈਸਲਾ ਮਹਾਰਾਜ ਜੀ ਨੇ ਸਲੋਕਾਂ ਵਿੱਚ, ਤਿੰਨ ਹਸਤੀਆਂ ਹਮੇਸ਼ਾ ਕਾਇਮ ਨੇ। ਇਸ ਕਰਕੇ ਜਿਹੜੇ ਰਾਜੇ ਹੁੰਦੇ ਨੇ ਇਕੱਲੇ ਦੁਨੀਆਂ ਦੇ ਪਾਤਸ਼ਾਹ, ਇਹਨਾਂ ਦੀ ਤਪੱਸਿਆ ਹੁੰਦੀ ਆ, ਪਰ ਤਪੱਸਿਆ ਉਹ ਬੰਦਗੀ ਕੀਤੀ ਹੁੰਦੀ ਇੱਛਾ ਲੈ ਕੇ ਵੀ ਸੁੱਖ ਮਿਲ, ਰਾਜ ਭੋਗੀ, ਉਹ ਫਿਰ ਅਗਲਾ ਜਨਮ ਰਾਜੇ ਦਾ ਹੋ ਕੇ ਅਤੇ ਸੁੱਖ ਮਿਲਦੇ। ਅਤੇ ਜੇ ਰਾਜ ਸੋ ਧਰਮ ਦਾ ਕਰਨ, ਧਰਮ ਦਾ ਪੱਲਾ ਨਾ ਛੱਡਣ, ਲੋਕਾਂ ਨੂੰ ਸੁੱਖ ਦੇਣ, ਮਾਰਨ ਕੁਚਲਣ ਨਾ, ਹੰਕਾਰ ਵਾਲੀ ਨੀਤੀ ਧਾਰਨ ਕਰਕੇ, ਫਿਰ ਸਵਰਗਾਂ ਦੇ ਵਾਸੀ ਹੁੰਦੇ ਨੇ ਜਾਂ ਵਾਹਿਗੁਰੂ ਦੇ ਵਿੱਚ ਭੇਦ ਹੋ ਜਾਂਦੇ ਨੇ। ਅਤੇ ਜੇ ਜ਼ੁਲਮ ਕਰਨ, ਤਾਂ ਫਿਰ ਸਿਆਣਿਆਂ ਵੀ ਕਿਹਾ, ਪਾਵਨ ਬਾਣੀ ਦੇ ਬਚਨ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਸੋ ਕਿ ਵਿਪਰੀਤ ਬੁੱਧਿਅੰਗ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਤੇ। ਸੋ ਦਾਨੰ ਪਰਾਪੂਰ ਬੇਨ ਪੁੰਚੰਤੇ ਮਹੀ ਪਤੇ। ਪਹਿਲੇ ਜਨਮਾਂ ਦੇ ਕੀਤੇ ਹੋਏ ਦਾਨ ਪੁੰਨ ਤਪੱਛਿਆ ਦਾ ਫਲ ਹੁੰਦਾ ਵੀ ਅਗਲੇ ਜਨਮ ਵਿੱਚ ਰਾਜੇ ਬਣ ਕੇ ਭੋਗਦੇ ਨੇ ਰਾਜ। ਅਤੇ ਫਿਰ ਉਲਟੀ ਬੁੱਧੀ ਹੋ ਕੇ ਰਾਜ 'ਤੇ ਬਹਿ ਕੇ ਵਿਪਰੀਤ ਬੁੱਧਿਅੰਗ ਮਾਰਤ ਲੋਕਾ, ਜਦੋਂ ਲੋਕਾਂ 'ਤੇ ਜ਼ੁਲਮ ਕਰਦੇ ਆ ਨਿਆਂ ਦੇਣ ਦੀ ਬਜਾਏ, ਹੱਕ ਦੇਣ ਦੀ ਬਜਾਏ, ਫਿਰ ਨਾਨਕ ਚਿਰੰਕਾਲ ਦੁੱਖ ਭੋਗਦੇ। ਲੰਮਾ ਸਮਾਂ ਨਰਕਾਂ ਦੇ ਵਿੱਚ ਪੈ ਕੇ, ਨਰਕਾਂ ਦੀ ਅੱਗ ਵਿੱਚ, ਦੋਜਕਾਂ ਦੇ ਵਿੱਚ ਪੈ ਕੇ ਸੜਦੇ, ਦੁੱਖ ਭੋਗਦੇ। ਇਹ ਵਿਧਾਂਤ ਆ। ਅਤੇ ਜਿਹੜੇ ਰਾਜੇ ਨਿਆਂ ਦਿੰਦੇ ਉਹ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਨੇ। ਇਹੋ ਜਿਹੜੇ ਧਰਮੀ ਰਾਜੇ ਹੁੰਦੇ ਨੇ ਉਹਨਾਂ ਬਾਰੇ ਸਿਆਣੇ ਸੋ ਦਾਨਿਆਂ ਦੀ ਕਹਾਵਤ ਆ ਵੀ ਮਨੁੱਖ ਦੀ ਸੋ ਮਾਇਆ, ਮਨੁੱਖ ਦੀ ਮਾਇਆ ਅਤੇ ਰੁੱਖ ਦੀ ਛਾਇਆ, ਇਹ ਨਾਲ ਹੀ ਚਲੇ ਜਾਂਦੇ। ਮਨੁੱਖ ਜਿਹੜਾ ਕਰਮਾਂ ਭਾਗਾਂ ਵਾਲਾ ਹੁੰਦਾ ਹੈ, ਦੇਵਤਾ ਸਰੂਪ ਹੁੰਦਾ, ਉਹਦੇ ਸਵਾਸਾਂ ਤੱਕ ਰਹਿੰਦਾ, ਉਹਦੀ ਠਾਠ ਬਾਠ ਸੁੱਖ ਸਾਰਾ ਕੁਝ ਬਣਿਆ ਰਹਿੰਦਾ, ਘਟਦਾ ਨਹੀਂ। ਅਤੇ ਰੁੱਖ ਜਿਹੜਾ ਜਿੰਨਾ ਚਿਰ ਉਹ ਖੜ੍ਹਾ ਰਹਿੰਦਾ ਉਹ ਛਾਂ ਰਹਿੰਦੀ ਹੈ। ਜਦੋਂ ਮਨੁੱਖ ਦੇ ਸਵਾਸ ਪੂਰੇ ਹੋਏ ਜਾਣ, ਉਹਦੀ ਮਾਇਆ ਵੀ ਨਾਲ ਹੀ ਘਟਣੀ ਸ਼ੁਰੂ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਅਤੇ ਰੁੱਖ ਜਦੋਂ ਪੁੱਟਦੀ ਹੈ ਉਹਦੀ ਛਾਂ ਵੀ ਖਤਮ ਹੋ ਜਾਂਦੀ। ਸੋ ਉਹਨਾਂ ਦੇ ਨਾਲ ਹੀ ਹੁੰਦੇ, ਕਹਿੰਦੇ ਮਨੁੱਖ ਦੀ ਮਾਇਆ ਅਤੇ ਰੁੱਖ ਦੀ ਛਾਇਆ ਜਿੰਨਾ ਚਿਰ ਇਹ ਹੁੰਦੇ ਨੇ। ਐਸਾ ਹੀ ਹੋਇਆ ਲੱਗਦਾ, ਉਹਦੀ ਆਪਦੀ ਕਮਾਈ ਬਹੁਤ ਸੀ ਸ਼ੇਰੇ ਪੰਜਾਬ ਦੀ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ, ਕਿ ਕਵੀ ਜੀ ਲਿਖ ਰਹੇ ਨੇ ਵੀ ਉਹਦੇ ਤੱਕ ਤਾਂ, ਉਹਦੇ ਅਖੀਰਲੇ ਸਵਾਸ ਤੱਕ ਤਾਂ, ਭਾਵੇਂ ਉਹਨੇ ਕਲਾਸ ਲਾਈ ਸੀ ਸਮਝਾ ਕੇ ਦੇਹਾਂਤ ਹੋਣ ਤੋਂ ਪਹਿਲਾਂ, ਵੇਖਿਓ, ਪਰ ਨਹੀਂ ਅਕਲ ਤੋਂ ਕੰਮ ਕਿਸੇ ਨੇ ਲਿਆ। ਸੋ ਉਦੋਂ ਤੱਕ ਤਾਂ ਕਹਿੰਦੇ ਪੂਰਾ ਧਰਮ ਦਾ ਵੀ ਬੋਲਬਾਲਾ ਅਤੇ ਪੂਰਾ ਚੜ੍ਹਦੀ ਕਲਾ ਵਿੱਚ ਰਾਜ ਰਿਹਾ ਹੈ।
1: ਪਹਿਰਾ ਵੀ ਪਹਿਲੇ ਜੋ ਸੂਦੇ ਸਾਦੇ ਸਹਿਲੇ ਥੇ।
0: ਅਤੇ ਜਦੋਂ ਅੱਖਾਂ ਮੀਚ ਗਿਆ ਫਿਰ ਬਦਲਾਅ ਆਇਆ ਰਾਜ ਵਿੱਚ। ਅਤੇ ਉਸ ਵੇਲੇ ਕੀ ਹੋਇਆ ਵੀ ਫਿਰ ਬਦਲਾਨਾ ਰੰਗ ਕੂਪ ਭੰਗ ਜਿਉਂ ਪਰ,
2: ਇਹ ਰੰਗ ਇੱਥੋਂ ਦੇ ਹਾਂ,
0: ਫਿਰ ਰੰਗ ਰੂਪ ਹੀ ਸਾਰਾ ਬਦਲ ਗਿਆ। ਜਿਵੇਂ ਖੂਹ ਦੇ ਤੋਂ ਪਾਣੀ ਲੋਕ ਵਰਤਦੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਅਤੇ ਖੂਹ ਦੇ ਪਾਣੀ ਵਿੱਚ ਕੋਈ ਭੰਗ ਘੋਲ ਕੇ ਪਾ ਦੇਵੇ ਭੰਗ, ਅਤੇ ਉਹ ਹਰੇਕ 'ਤੇ ਅਸਰ ਪਿਆ, ਫਿਰ ਹਰੇਕ ਸਿੱਖ 'ਤੇ। ਰਾਜ ਬਦਲਣ ਨਾਲ ਫਿਰ ਐਸਾ ਹਾਲਤ ਹੋਈ ਵੀ ਜਿਵੇਂ ਉਹ ਖੂਹ ਦਾ ਭੰਗ ਵਾਲਾ ਪਾਣੀ ਹਰੇਕ ਪੀਣ ਵਾਲੇ 'ਤੇ ਅਸਰ ਹੁੰਦਾ, ਫਿਰ ਰੰਗ ਢੰਗ ਹੀ ਬਦਲ ਗਏ।
1: ਪਹਿਰਾਵੇ ਪਹਿਲੇ ਜੋ ਸੂਦੇ ਸਾਦੇ ਸਹਿਲੇ ਥੇ,
0: ਜਿਹੜੇ ਪਹਿਲੇ ਸਿੱਖਾਂ ਦੇ ਪਹਿਰਾਵੇ ਸੀ ਸਿੱਧੇ ਸਾਦੇ ਅਤੇ ਸੌਖੇ ਸੀ, ਕੋਈ ਸਰੀਰ ਨੂੰ ਤੰਗੀ ਵੀ ਨਹੀਂ ਆਉਂਦੀ ਸੀ, ਭਾਵੇਂ ਦੌੜੇ ਫਿਰਨ ਅਤੇ ਭਾਵੇਂ ਤੁਰੇ ਫਿਰਨ।
1: ਸੋ ਤਜ ਗਹਿਲੇ ਅਮੀਰੀ ਸ਼ੌਕ ਕੇ ਤਰੇ,
0: ਫਿਰ ਉਹ ਛੱਡ ਕੇ ਅਤੇ ਗਹਿਲੇ ਪਕੜ ਲਏ ਅਮੀਰੀਆਂ ਸ਼ੌਕ ਵਾਲੇ, ਆਪਣੇ ਅਮੀਰਾਂ ਵਾਲੇ ਸ਼ੌਕ ਜਾਗ ਪਏ ਅਤੇ ਉਹਨਾਂ ਦੇ ਥੱਲੇ ਲੁਕ ਗਏ ਸਰੀਰ।
1: ਕੰਠੇ ਕੰਠ ਚੌਂਕੀ ਮਲ ਬੁੱਤ ਕਰੀਆਂ ਨਾਮ ਸਾਲ,
0: ਅਤੇ ਫਿਰ ਗਲਾਂ ਵਿੱਚ ਸੋਨੇ ਦੇ ਬਣਾ ਬਣਾ ਕੇ ਕੰਠੇ ਪਾ ਲਏ, ਅਤੇ ਚੌਂਕੀ ਮਾਲ ਬੁੱਤਕੀਆਂ ਚੌਰਸ ਬਣੀਆਂ ਹੋਈਆਂ ਮਾਲਾ ਜਿਹੜੀਆਂ ਬੁੱਤਕੀਆਂ ਦੀਆਂ ਮੋਹਰਾਂ ਦੀਆਂ, ਬੁੱਤਕੀਆਂ ਹੁੰਦੀਆਂ ਸੀ ਜਿਹਨਾਂ ਸੋਨੇ ਦੀਆਂ ਮੋਹਰਾਂ ਦੇ ਉੱਪਰ ਬਣੀਆਂ, ਰਾਜਿਆਂ ਮਹਾਰਾਜਿਆਂ ਦੇ ਬੁੱਤ ਬਣੇ ਹੁੰਦੇ ਸੀ, ਛਪੇ ਹੁੰਦੇ ਸੀ। ਪੁਰਾਣੇ ਸਮਿਆਂ ਤੋਂ ਹੀ ਇਹ ਰੀਤ ਆਉਂਦੀ ਹੈ, ਉੱਥੋਂ ਹੁਣ ਵੀ ਆ। ਜਿਹੜੇ ਛੋਟੇ ਸੈਂਟ ਵਗੈਰਾ ਜੋ ਡਾਲਰ ਨੇ ਇਹਨਾਂ 'ਤੇ ਵੀ, ਕੈਨੇਡਾ ਅਮੈਰੀਕਾ ਦੇ, ਇਹਨਾਂ 'ਤੇ ਵੀ ਰਾਜਿਆਂ ਸਾਰਿਆਂ ਦੇ ਬਣੇ ਹੋਏ ਨੇ, ਰਾਜਿਆਂ ਦੇ ਬੁੱਤ ਜੇ। ਇਸ ਤਰ੍ਹਾਂ ਪੁਰਾਣੇ ਸਮੇਂ 'ਚ ਸੋਨੇ ਦੀਆਂ ਮੋਹਰਾਂ ਹੁੰਦੀਆਂ ਸੀ, ਇਹ ਉਹੀ ਪੁਰਾਣੀ ਰੀਤ ਆਉਂਦੀ ਆ। ਬਾਦਸ਼ਾਹ ਦੇਸ਼ਾਂ ਦੇ ਰਾਜਿਆਂ ਦੇ ਨੋਟਾਂ 'ਤੇ ਵੀ ਫੋਟੋ ਬਣੀਆਂ ਹੋਈਆਂ ਨੇ। ਸੋ ਉਹਨਾਂ ਨੂੰ ਬੁੱਤਕੀਆਂ ਕਹਿੰਦੇ ਸੀ। ਕੰਠੇ ਕੰਠ ਚੌਂਕ ਹੀ ਮਾਲ ਬੁੱਤਕੀਆਂ ਨਾਮ ਸਾਲ, ਗਲਾਂ ਵਿੱਚ ਕੰਠੇ ਸੋਨੇ ਦੇ ਪਾਉਣ ਲੱਗ ਪਏ, ਅਤੇ ਚੌਰ ਸਾ ਸੋਨੇ ਦੀਆਂ ਮੋਹਰਾਂ ਜਿਹਨਾਂ ਉੱਪਰ ਬਾਦਸ਼ਾਹ ਦੀ ਸੌ ਮੂਰਤ ਬਣੀ ਹੁੰਦੀ ਸੀ ਉਹ ਬੁੱਤਕੀਆਂ, ਅਤੇ ਹੇਠਾਂ ਉਹਨਾਂ ਦੇ ਤਕੋਣਾ ਜਿਹਾ ਗਹਿਣਾ ਬਣਿਆ ਹੁੰਦਾ ਸੀ ਨਾਮ ਸਾਲ, ਇਹ ਪਰੋ ਕੇ ਗਲਾਂ ਵਿੱਚ ਪਾਉਣ ਲੱਗ ਪਏ।
1: ਕੜੇ ਚਾਂਦੀ ਕੇ ਬਸਾਲ ਜੁਆ ਬ੍ਰਿਧ ਪਿਤਰ,
0: ਹੱਥਾਂ ਵਿੱਚ ਮਹਾਰਾਜ ਨੇ ਦਿੱਤਾ ਸੀ ਸਰਬਲੋਹ ਦਾ ਕੜਾ, ਅਤੇ ਹੁਣ ਉਹਦੀ ਤਾਂ ਪਰਵਾਹ ਕੋਈ ਨਹੀਂ, ਅਤੇ ਚਾਂਦੀ ਦੇ ਬਣਾ ਬਣਾ ਕੇ, ਭਾਵੇਂ ਕੋਈ ਨੌਜਵਾਨ ਹੈ ਕਿਸ਼ੋਰ ਹੈ ਅਤੇ ਭਾਵੇਂ ਬਿਰਧ ਹੈ, 70 ਸਾਲ ਤੋਂ ਬਾਅਦ ਚਾਂਦੀ ਦੇ ਕੜੇ ਪਾ ਪਾ ਕੇ ਫਵਾਉਣ ਲੱਗ ਪਏ।
1: ਮੁਰਕੀ ਤੁੰਗਲ ਬਲੇ ਕੁੰਡੀ ਮੁੱਛੇ ਦਾੜੇ ਦਾੜੇ ਚਾੜੇ,
0: ਸੋ ਫਿਰ ਇਸ ਤਰ੍ਹਾਂ ਕੰਨਾਂ ਵਿੱਚ ਵੀ ਵਾਲੇ ਪਾਉਣ ਲੱਗ ਪਏ ਸੋਨੇ ਦੇ। ਮੁਰਕੀ ਤੁੰਗਲ, ਪੁਰਸ਼ਾਂ ਦੇ ਕੰਨਾਂ ਵਿੱਚ ਪਾਉਣ ਵਾਲਾ ਸੋਨੇ ਦਾ ਗਹਿਣਾ, ਇਹਨੂੰ ਮੁਰਕੀ ਤੁੰਗਲ ਕਹਿੰਦੇ ਨੇ, ਅਤੇ ਮੂਛਾਂ ਚਾੜੇ ਦਾੜੇ, ਅਤੇ ਜਿਹੜੇ ਦਾੜੇ ਸਿੱਧੇ ਹੁੰਦੇ ਸੀ ਮਹਾਰਾਜ ਦੀ ਮਰਜ਼ਾਦਾ ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਮੁਨਵਰ ਦਾ ਰੂਪ ਪਰਮੇਸ਼ਰ ਦਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਅਤੇ ਉਹ ਦਾੜੇ ਵੀ ਸੋ ਆਪਣਾ ਚਾੜਨ ਲੱਗ ਪਏ, ਬੰਨਣ ਲੱਗ ਪਏ ਮਰੋੜ ਕੇ ਪੂਰੇ ਇਕੱਠੇ ਕਰਕੇ, ਉਹਨਾਂ ਨੂੰ ਤਾਂ ਚਾੜ ਲਿਆ, ਅਤੇ ਮੁੱਛਾਂ ਨੂੰ ਵੱਟ ਦੇਣ ਲੱਗ ਪਏ। ਇਸ ਤਰ੍ਹਾਂ ਪਹਿਲੋ ਪਹਿਲ ਇਹ ਹੋਇਆ। ਸੋ ਕਈਆਂ ਨੇ ਲਿਖਿਆ ਵੀ ਪੱਗ ਵੀ ਜਿਹੜੀ ਟੂਟੀ ਵਾਲੀ ਹੈ ਮਹਾਰਾਜਾ ਸ਼ੇਰ ਸਿੰਘ ਤੋਂ ਹੀ ਹੋਈ ਹੈ, ਜਿਹੜੇ ਤੀਜੇ ਥਾਂ ਸੀ। ਸੋ ਇਸ ਤਰੀਕੇ ਨਾਲ ਅਤੇ ਜਿਹੜੇ ਰਾਜੇ ਸੀ ਰਿਆਸਤਾਂ ਦੇ, ਫਿਰ ਇਹਨਾਂ ਨੇ ਪਹਿਰਾਵਾ ਆਪਣਾ ਕੀਤਾ ਵਾ, ਕੋਚਮੀਆਂ ਪੱਗਾਂ, ਅਤੇ ਇਹ ਦਾੜੀ ਬੰਨਣ ਲੱਗ ਪਏ, ਮੁੱਛਾਂ ਚਾੜ ਕੇ ਰੱਖ, ਜੈਂਟਲਮੈਨ ਬਣ ਗਏ। ਅੰਗਰੇਜ਼ੀ ਰਾਜ ਦਾ ਅਸਰ ਪਿਆ, ਫਿਰ ਪਹਿਣਾ ਹੀ ਸੀ। ਅਤੇ ਇਸ ਤਰ੍ਹਾਂ ਦਾੜੇ ਜਿਹੜੇ ਬੰਨ ਲਏ ਅਤੇ ਮੁੱਛਾਂ ਵੀ ਵੱਟ ਦੇ ਕੇ ਅਤੇ ਤਾਂ ਨੂੰ ਚੜ੍ਹਾ ਕੇ ਰੱਖਣ ਲੱਗ ਪਏ।
1: ਚਾਲੇ ਚੌਗੇ ਕੁੜਤੇ ਪਜਾਮੇ ਤੰਗ ਹੀ ਖਰਾ,
0: ਚੋਲੇ ਜਿਹੜੇ ਪਾਉਂਦਾ ਸੀ, ਕੋਈ ਪਾਉਂਦਾ ਵੀ ਸੀ ਅਤੇ ਉਹ ਵੀ ਬਹੁਤ ਭੀੜੇ ਭੀੜੇ, ਇਹ ਚੱਲ ਪਏ ਰਿਵਾਜ਼। ਕੁੜਤੇ ਪਜਾਮੇ, ਫਿਰ ਕੁੜਤੇ ਪਜਾਮੇ ਆ ਗਏ, ਪਹਿਲਾਂ ਨਹੀਂ ਸੀ। ਸੋ ਤੰਗ ਹੀ ਖਰਾ, ਬਹੁਤੇ ਤੰਗ ਪਾਉਣ ਲੱਗ ਗਏ ਸੀ ਪੂਰੇ ਪੂਰੇ ਐਨ। ਨਿਹੰਗ ਸਿੰਘਾਂ ਨੇ ਉਸ ਵੇਲੇ ਹੀ ਨਾਂ ਰੱਖ ਲਿਆ ਪਜਾਮੇ ਦਾ, ਕਹਿੰਦੇ ਕੀ ਹੈ ਇਹ ਪਜਾਮਾ, ਪਜਾਮਾ ਕਾਹਦੇ, ਕਹਿੰਦੇ ਇਹ ਤਾਂ ਦੁਨਾਲੀ ਜੀ ਬੰਦੂਕ ਜਿਵੇਂ ਹੁੰਦੀ ਉਵੇਂ, ਦੁਨਾਲੀ ਨਾਂ ਰੱਖ ਲਿਆ ਸੀ ਪਜਾਮੇ ਦਾ। ਇਹ ਤੰਗ ਤੰਗ ਕੁੜਤੇ ਪਜਾਮੇ ਪੂਰੇ ਪੂਰੇ ਪਾਉਣ ਲੱਗ ਪਏ, ਪੈਂਟਾਂ ਕੋਟ ਪਾਉਣ ਲੱਗ ਪਏ, ਜਿਵੇਂ ਪਿੱਛੇ ਆਇਆ ਸੀ ਅੰਗਰੇਜ਼ੀ ਰਾਜ ਦਾ, ਫਿਰ ਅਸਰ ਪਿਆ, ਜੈਂਟਲਮੈਨ ਬਣ ਗਏ।
1: ਨਾਰਨਕ ਚੌਰੋ ਸਮੋ ਚੌਰ ਵਾਲੇ ਨਾਲੇ ਕਾਲੇ,
0: ਫਿਰ ਔਰਤਾਂ ਵੀ ਘੱਟ ਨਹੀਂ ਰਹੀਆਂ ਪੰਜਾਬ ਦੀਆਂ, ਉਹਨਾਂ ਦੇ ਚੌਰਾਂ ਵਰਗੇ ਜਿਵੇਂ ਚੌਰਾਂ ਦੇ ਕੇਸ ਹੁੰਦੇ ਨੇ ਪਿੱਛੋਂ ਖੁੱਲ੍ਹੇ ਮੂਹਰਿਓਂ, ਇਵੇਂ ਜਿਹੜੇ ਨਾਲੇ ਸੀ ਉਹ ਪਾਉਣ ਲੱਗ ਗਈਆਂ ਫੁੱਲਾਂ ਵਾਲੇ ਥੱਲੇ ਲਮਕਾ ਕੇ ਆਪਣੇ ਕਮੀਜ਼ਾਂ ਦੇ ਸਲਵਾਰਾਂ ਦੇ
1: ਰੇਸ਼ਮੀ ਜਰੀ ਕੇ ਜਰੇ ਹਲੇ ਗੋਡਿਓ ਪਰ ਹੈ।
0: ਰੇਸ਼ਮ ਦੀ ਜਰੀ ਨਾਲ ਜੜੇ ਹੁੰਦੇ ਸੀ, ਉਹ ਬਣਾਏ ਹੁੰਦੇ ਸੀ, ਬੁਣੇ ਹੁੰਦੇ ਸੀ ਨਾਲਿਆਂ ਦੇ ਫੁੱਲ ਬਣਾ ਕੇ ਅਤੇ ਗੋਡਿਆਂ ਤੱਕ ਲਮਕਦੇ ਹੁੰਦੇ ਸੀ। ਇਹ ਜਿਵੇਂ ਉਹ ਕਹਿੰਦੇ ਇਹ ਰਿਵਾਜ਼ ਚੱਲ ਪਿਆ ਨਾ, ਫੈਸ਼ਨ ਬਣ ਗਿਆ ਸੀ, ਉਹ ਕਹਿ ਲਈਏ ਇਹ ਫੈਸ਼ਨ ਆ ਗਿਆ ਸੀ ਅੰਗਰੇਜ਼ਾਂ ਨੇ, ਜਿਵੇਂ ਜਾ ਸੋ ਜਿਵੇਂ ਦਾ ਫੈਸ਼ਨ ਛੱਡਿਆ।
1: ਚੁਸਤ ਚਲਾ ਕੇ ਬਾਂਕੇ ਬੇਵਿਚਾਰੀ ਤਹਿਕਾਰੀ,
0: ਫਿਰ ਚੁਸਤ ਚਲਾ ਕੇ ਵੀ ਬਣ ਗਏ ਬਹੁਤ ਜ਼ਿਆਦਾ। ਪਹਿਲਾਂ ਸੁਧੇ ਬਾਂਕੇ ਸੁੰਦਰ ਪਵਨ ਲੱਗ ਗਏ, ਚੁਸਤ ਚਲਾ ਕੇ ਤਾਂ ਆਪੇ ਹੋਣੇ, ਬਿਬਚਾਰੀ ਬਿਬਚਾਰੀ ਵੀ ਹੋ ਗਏ, ਜਸਤ ਵੀ ਛੱਡ ਗਏ।
1: ਥੀਏ ਤਬ ਭਾਰੀ ਤੈ ਖੁਆਰੀ ਬਹੁ ਕਰ ਹੈ,
0: ਹੰਕਾਰੀ ਵੀ ਹੋ ਗਏ, ਮਾਇਆ ਦਾ ਹੰਕਾਰ ਕਰਨ ਲੱਗ ਪਏ। ਅਤੇ ਥੀਏ ਤਬ ਭਾਰੀ ਤੈ ਖੁਆਰੀ ਬਹੁ ਕਰ ਹੈ, ਤਾਂ ਉਸ ਵੇਲੇ ਜਦੋਂ ਭਾਰੀ ਔਗਣਾ ਧਾਰਨ ਕਰ ਲਏ ਨਾ, ਗੁਣ ਛੱਡ ਦਿੱਤੇ, ਅਤੇ ਉਸ ਵੇਲੇ ਇਹ ਫਿਰ ਔਗਣ ਬਹੁਤ ਖਰਾਬ ਕਰਦੇ ਨੇ। ਕਵੀ ਜੀ ਕਹਿੰਦੇ ਇਹ ਕੋਈ ਭਲਾ ਥੋੜ੍ਹਾ ਫਿਰ ਹੋਣ ਦਿੰਦੇ ਆ।
1: ਜਾਹੀ ਤੇ ਜੁਰਥ ਗੀਤ ਤਬ ਅਬ ਲੋ ਜੋ ਗਵੇ,
0: ਕਹਿੰਦੇ ਉਦੋਂ ਦੇ ਗੀਤ ਬਣੇ ਸੀ ਪੰਜਾਬ ਦੇ ਅੰਦਰ ਜਿਹੜੇ ਹੁਣ ਤੱਕ ਮੈਂ ਸੁਣਦਾ ਲੋਕ ਗਾਉਂਦੇ ਹਨ ਗਵਈਏ।
1: ਸੂਚੀ ਦੀਆਂ ਕੱਛਾਂ ਗੋਡਿਆਂ ਤੱਕ ਨਲ ਤਰ,
0: ਉਹ ਇਸ ਤਰ੍ਹਾਂ ਲੋਕ ਗਾਉਂਦੇ ਸੂਸੀ ਦੀਆਂ ਕੱਛਾਂ ਅਤੇ ਨਾਲੇ ਗੋਡਿਆਂ ਤੱਕ ਪਾਏ ਨੇ। ਕਵਿਤਾ ਬਣਾ ਬਣਾ ਗਾਉਂਦੇ ਹੁੰਦੇ ਸੀਗੇ, ਇਹ ਵੀ ਕੱਪੜਾ ਹੁੰਦਾ ਸੂਸੀ ਰੇਸ਼ਮ ਦਾ ਹੀ, ਸੋ ਇਹ ਇਸ ਤਰੀਕੇ ਨਾਲ ਜਰੀਦਾਰ ਅਤੇ ਉਹ ਗੋਡਿਆਂ ਤੱਕ ਜਿਹੜੇ ਨਾਲਿਆਂ ਦੇ ਫੁੱਲ ਬਣਾ ਕੇ ਲਮਕਾਏ ਹੁੰਦੇ ਸੀ, ਉਂਝ ਭਾਵੇਂ ਭੈੜਾ ਗਿਣਦੇ ਹਾਂ ਆਪਾਂ ਨਾਲਾ ਲਮਕਦਾ।
1: ਲੱਚ ਲੁੰਗੀ ਖੇਸ ਡੱਬੇ ਮੁਲਤਾਨੀ ਥੇ ਸੋ ਫੱਬੇ,
0: ਅਤੇ ਫਿਰ ਹੋਰ ਜਿਹੜੇ ਲਾਚੇ ਆਦਿਕ ਪਾਉਣ ਲੱਗ ਪਏ, ਖੇਸ ਡੱਬੇ ਮੁਲਤਾਨੀ ਥੇ ਸੋ ਫੱਬੇ। ਪਹਿਲਾਂ ਖੇਸ ਪਾਉਂਦੇ ਹੁੰਦੇ ਸੀ, ਮੁਲਤਾਨ ਤੋਂ ਆਏ ਸੀ ਬਣੇ ਪਹਿਲਾਂ ਖੇਸ ਮੁਲਤਾਨੀ, ਉਹ ਸੋ ਫੱਬਦੇ ਹੁੰਦੇ ਸਿੱਧੇ ਸਾਦੇ।
1: ਕਿਰਪਾ ਰਾਮੀ ਦੁਪੱਟੇ ਧਾਰ ਤੇ ਅਪਰ ਹੈ,
0: ਫਿਰ ਕਿਰਪਾ ਰਾਮ ਵਾਲੇ ਦੁਪੱਟੇ ਮਸ਼ਹੂਰ ਸੀ ਉਸ ਵੇਲੇ, ਅਤੇ ਉਹ ਬਹੁਤੇ ਧਾਰਨ ਲੱਗ ਪਏ, ਗੋਟਾ ਲੱਗਿਆ ਹੁੰਦਾ ਸੀ ਚਮਕਦੇ ਸਨ।
1: ਔਰ ਸਰਦਾਰ ਚੇ ਮਜੈਲ ਤੇ ਅਪਰ ਤਬ,
0: ਜਿਹੜੇ ਹੋਰ ਸਰਦਾਰ ਸੀ ਮਜੈਲ ਮਾਝੇ ਦੇ ਇਲਾਕੇ ਦੇ ਬਹੁਤ ਜ਼ਿਆਦਾ ਜਿਹੜੇ ਛੋਟੇ ਛੋਟੇ ਸਰਦਾਰ ਸਨ।
1: ਮਤ ਸਰ ਕਾਮ ਕਹੋ ਛਲ ਛੋ ਮੈਂ ਬਹੇ,
0: ਉਹ ਵੀ ਫਿਰ ਸ਼ੇਰੇ ਪੰਜਾਬ ਤੋਂ ਬਾਅਦ ਮਤ ਸਰ ਈਰਖਾ ਦੇ ਵਿੱਚ ਅਤੇ ਛਲ ਕਰਨ ਵਿੱਚ, ਕਾਮ ਕ੍ਰੋਧ ਵਿੱਚ, ਛਲ ਫਰੇਬ ਛੋ ਖੋਭ ਵਿੱਚ, ਇਹਨਾਂ ਵਿੱਚ ਹੀ ਰੁੜ ਗਏ। ਫਿਰ ਉਹ ਉਹਨਾਂ ਚਿਰ ਤਾਂ ਕੋਈ ਕੁਛ ਕਿਹਾ ਨਹੀਂ, ਸੋ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਕਿਹਾ ਵੀ ਆਪਾਂ ਰਾਜ ਲੈ ਲਈਏ, ਦੂਜਾ ਕਹਿੰਦਾ ਆਪਾਂ ਨਾ ਪਿੱਛੇ ਹਟੀਏ। ਲਾਹੌਰ ਦਰਬਾਰ ਵਿੱਚ ਫੁੱਟ ਪਈ ਹੋਈ ਸੀ,
1: ਜੋ ਭੂਪ ਥਾਏ ਤਾਹੇ ਕਾਏ ਸੁਟੈ ਕਾਏ ਸਮ,
0: ਜੋ ਵੀ ਉਸ ਤੋਂ ਬਾਅਦ ਫਿਰ ਰਾਜਾ ਬਣਿਆ ਨਾ ਲਾਹੌਰ ਦਾ ਸਿੱਖ ਰਾਜ ਦਾ, ਇੰਨੀ ਫੁੱਟ ਫਿਰ ਕਾਮ ਕਰੋ ਲੋ ਮੋਹ ਛਾਲ ਈਰਖਾ ਵਧੀ। ਕਹਿੰਦੇ ਸਰਦਾਰਾਂ ਵਿੱਚ ਬਈ ਜੋ ਵੀ ਰਾਜਾ ਬਣਿਆ ਅਤੇ ਉਹਨੂੰ ਜਿਵੇਂ ਘਾਹ ਉੱਗਣ ਸਾਰੀ ਫਸਲ ਦੇ ਵਿੱਚ ਜੱਟ ਉਹਨੂੰ ਮਾਰ ਦਿੰਦਾ ਨਾ, ਘਾਹ ਵੱਡਾ ਨਹੀਂ ਹੋਣ ਦਿੰਦਾ, ਇਵੇਂ ਫਿਰ ਉਹਨੂੰ ਮਾਰ ਸੁੱਟਣ ਲੱਗ ਪਏ ਜਿਹੜਾ ਵੀ ਰਾਜਾ ਬਣਦਾ ਸ਼ੇਰੇ ਪੰਜਾਬ ਤੋਂ ਬਾਅਦ। ਸੀ ਤਾਂ ਸਰਦਾਰ ਹੀ, ਸੰਧਾ ਵਾਲੀਏ ਸਰਦਾਰ ਵੀ ਸ਼ਰੀਕ ਹੀ ਸਨ, ਮਾਝੇ ਦੇ ਰਾਜਾ ਸੌਂਸੀ ਤੋਂ ਹੀ ਗਏ ਸੀ। ਸੋ ਇਸ ਤਰੀਕੇ ਦੇ ਨਾਲ ਸ਼ੇਰੇ ਪੰਜਾਬ ਤੋਂ ਬਾਅਦ ਫਿਰ ਮਹਾਰਾਜਾ ਖੜਕ ਸਿੰਘ ਬਣਿਆ ਵੱਡਾ ਪੁੱਤਰ, ਉਹਨੂੰ ਉਹ ਵੀ ਬਿਮਾਰ ਹੋ ਗਿਆ, ਕੁਛ ਨਾ ਕੁਛ ਦੇ ਕੇ ਹੀ ਕਿਲੇ ਦੇ ਅੰਦਰ ਉਹਨੂੰ ਮਾਰ ਦਿੱਤਾ ਗਿਆ ਸੀ ਧਿਆਨ ਸਿੰਘ ਡੋਗਰੇ ਵੱਲੋਂ। ਸੰਖੇਪ ਦੇ ਵਿੱਚ ਪਿੱਛੇ ਭਾਵੇਂ ਸਾਰੀ ਕਥਾ ਲਿਖੀ ਹੈ, ਬੜੀ ਦੁਖਦਾਇਕ ਕਥਾ ਵਾ। ਅਤੇ ਉਸ ਤੋਂ ਬਾਅਦ ਉਹਦਾ ਅੰਤਮ ਸੰਸਕਾਰ ਹੋ ਰਿਹਾ ਸੀ, ਉਹਦਾ ਪੁੱਤਰ ਕਮਰ ਨੌ ਨਿਹਾਲ ਸਿੰਘ ਬੜਾ ਲਾਇਕ ਸੀ। ਧਿਆਨ ਸਿੰਘ ਅਤੇ ਹੋਰ ਵੀ ਡਰਦੇ ਸੀ ਵੀ ਜੇ ਇਹ ਬਣ ਗਿਆ ਰਾਜਾ ਤਾਂ ਸਾਡੀ ਖੈਰ ਨਹੀਂ, ਸਾਡੀਆਂ ਕਰਤੂਤਾਂ ਦਾ ਪਤਾ ਲੱਗ ਜੂ। ਉਸੇ ਦਿਨ ਹੀ ਉਹਨੂੰ ਮਾਰਨ ਦੀ ਸਕੀਮ ਬਣਾਈ ਸੀ। ਆਪਣਾ ਸਕਾ ਭਤੀਜਾ ਊਧਮ ਸਿੰਘ ਜਿਹੜਾ ਸੀ ਮਹਾਰਾਜਾ ਗੁਲਾਬ ਸਿੰਘ ਦਾ ਪੁੱਤਰ, ਕਿਹਾ ਸੀ ਤੂੰ ਇਹਦਾ ਹੱਥ ਫੜ ਕੇ ਆਉਣਾ ਨਾਲ ਉੱਧਰੋਂ, ਉਹਦੀ ਚਿਖਾ ਬਲ ਰਹੀ ਸੀ, ਕੀਰਤਨ ਸੋਲਾ ਪੜਿਆ ਗਿਆ ਸੀ, ਅਜੇ ਜਿਹੜੀ ਡਿਉੜੀ ਸੀ ਕਿਲੇ ਦੀ ਉੱਥੇ ਬਰੂਦ ਫਿੱਟ ਕੀਤਾ ਗਿਆ ਵੀ ਅਸੀਂ ਬਰੂਦ ਉਸ ਵੇਲੇ ਅੱਗ ਲਾ ਦਿਓ ਜਦੋਂ ਥੱਲੇ ਦੀ ਨੰਗੂ ਕਬਰ ਨੌ ਨਿਹਾਲ ਸਿੰਘ ਅਤੇ ਆਪਾਂ ਕਹਾਂਗੇ ਵੀ ਸੋ ਪੁਰਾਣੀ ਸੀ ਡਿਉੜੀ ਫਟ ਗਈ। ਸੋ ਇੱਥੋਂ ਤੱਕ ਹਾਲਤ ਹੋ ਗਈ ਸੀ ਵੀ ਆਪਣਾ ਭਤੀਜਾ ਜਿਹੜਾ ਉਹਨੂੰ ਵੀ ਮੇਰੇ 'ਤੇ ਕੋਈ ਸ਼ੰਕਾ ਨਾ ਕਰੂਗਾ। ਉਹ ਹੱਥ ਵਿੱਚ ਹੱਥ ਫੜ ਕੇ ਕਮਰ ਨੌ ਨਿਹਾਲ ਸਿੰਘ ਦਾ ਆ ਰਿਹਾ ਸੀ ਅੰਦਰ ਨੂੰ ਸ਼ਿਸ਼ਕਾਰ ਤੋਂ ਬਾਅਦ ਉਹਦੇ ਪਿਤਾ ਦੇ ਅਤੇ ਬਰੂਦ ਫਟਾਇਆ ਗਿਆ। ਉਹ ਕਮਰ ਨੌ ਨਿਹਾਲ ਸਿੰਘ ਬਚ ਗਿਆ ਅਤੇ ਊਧਮ ਸਿੰਘ ਮਾਰਿਆ ਗਿਆ ਥਾਂ 'ਤੇ। ਥੋੜ੍ਹੇ ਜਿਹੇ ਜ਼ਖਮੀ ਹੋ ਗਏ ਸੀ, ਅੰਦਰ ਲਿਜਾ ਕੇ ਕਿਸੇ ਨੂੰ ਭੇਤ ਨਹੀਂ ਦਿੱਤਾ, ਪੱਥਰ ਮਾਰ ਕੇ ਉਹ ਡਿੱਗੇ ਹੋਏ ਪੱਥਰ 'ਤੇ ਸਿਰ ਫੇਰ ਦਿੱਤਾ ਸੀ ਕਮਰ ਨੌ ਨਿਹਾਲ ਸਿੰਘ ਦਾ, ਉਹਦੀ ਮੌਤ ਹੋ ਗਈ। ਘਾਹ ਵਾਂਗ ਮਾਰ ਸੁੱਟੇ, ਜਿਵੇਂ ਘਾਹ ਉੱਗਣ ਨਹੀਂ ਨਾ ਵੱਡਾ ਨਹੀਂ ਹੋਣ ਦਿੱਤਾ, ਇਸ ਤਰ੍ਹਾਂ ਦੀ ਹਾਲਤ ਸਾਧ ਸੰਗਤ ਜੀ। ਉਸ ਤੋਂ ਬਾਅਦ ਫਿਰ ਮਹਾਰਾਜਾ ਸ਼ੇਰ ਸਿੰਘ ਨੂੰ ਗੱਦੀ 'ਤੇ ਬੈਠੇ, ਬੜੇ ਲਾਇਕ ਸੀ, ਅੰਗਰੇਜ਼ ਵੀ ਉਹਦੀ ਵਡਿਆਈ ਕਰਦੇ ਨੇ, ਬੜੇ ਗੁਣ ਸਨ। ਦੋ ਕੁ ਸਾਲ ਮਸਾਂ ਹੀ ਚੱਲੇ, ਫਿਰ ਇਹਨਾਂ ਨੇ ਜਦੋਂ ਪਤਾ ਲੱਗਾ ਵੀ ਧਿਆਨ ਸਿੰਘ ਡੋਗਰਾ ਖਰਾਬੀਆਂ ਕਰਦਾ ਹੈ, ਫੁੱਟ ਪਾਉਂਦਾ ਹੈ, ਸੋ ਇਹਨੂੰ ਪਤਾ ਲੱਗਾ ਇਹਨੇ ਇਹੋ ਜਿਹੀਆਂ ਚਾਲਾਂ ਚੱਲੀਆਂ, ਇਹਦਾ ਪੁੱਤਰ ਸੀ ਟਿੱਕਾ ਪ੍ਰਤਾਪ ਸਿੰਘ, ਇਹਨੇ ਕਿਹਾ ਵੀ ਇਹਨੂੰ ਹਟਾਉਣਾ ਔਖਾ, ਪੁਰਾਣਾ ਰਾਜਾ ਵਜ਼ੀਰ ਹੈ। ਸੋ ਉਹਨਾਂ ਨਾਲ ਰਾਬਤਾ ਕੀਤਾ ਜਿਹਨਾਂ ਨੂੰ ਸੰਧਾ ਵਾਲੀਏ ਸਰਦਾਰਾਂ ਨੂੰ ਬਾਹਰ ਕੱਢਿਆ ਹੋਇਆ ਸੀ ਇਹਨੇ ਆਪਣੀ ਚਲਾਕੀ ਨਾਲ, ਵੀ ਜੇ ਉਹ ਆ ਗਏ ਹੁਣ ਖੀਲੇ ਨੇ ਮਾਝੇ ਦੇ ਸਿੰਘ ਨੇ ਅਤੇ ਮੇਰਾ ਵੀ ਉਸੇ ਦਿਨ ਕੀਰਤਨ ਸੋਲਾ ਉਹਨਾਂ ਨੇ ਪੜ੍ਹ ਦੇਣਾ, ਇਹਨੂੰ ਮੈਂ ਕੀ ਜਾਣਨਾ ਸ਼ੇਰ ਸਿੰਘ। ਡੋਗਰਿਆਂ ਨੇ ਉਸ ਵੇਲੇ ਨੀਤੀ ਕਰੀ ਸੀ, ਫਿਰ ਜਦੋਂ ਉਹਨਾਂ ਨੇ ਰਾਬਤਾ ਕੀਤਾ ਵੀ ਪਿੱਛੇ ਜੋ ਹੋ ਗਈਆਂ ਤੁਸੀਂ ਆਓ, ਆਪਾਂ ਰਾਜ ਬਚਾਉਣਾ। ਮਹਾਰਾਜਾ ਸ਼ੇਰ ਸਿੰਘ ਨੇ ਬੜੀ ਲੰਮੀ ਸੋਚ ਸੀ ਵੀ ਆਪਾਂ ਖਾਲਸਾ ਰਾਜ ਬਚਾ ਲਈ, ਤੁਸੀਂ ਆਓ, ਭਰਾ ਹੀ ਆ ਸਾਡੇ ਜੋ ਪਿੱਛੇ ਹੋ ਗਈਆਂ, ਅਜੀਤ ਸਿੰਘ ਸੰਧਾ ਵਾਲੀ ਆ, ਸਰਦਾਰ ਲਹਿਣਾ ਸਿੰਘ ਜੀ ਸੰਧਾ ਵਾਲੀ ਆ, ਫਤਰ ਸਿੰਘ ਉਹ ਸਾਰੇ ਵਿਚਾਰੇ ਪਾਸੇ 'ਚ ਕੱਢੇ ਹੋਏ ਸੀ। ਸੋ ਇਹ ਦੋਵੇਂ ਆ ਗਏ, ਪਰ ਇਹਨਾਂ ਜਦੋਂ ਪਤਾ ਲੱਗਾ ਤਾਂ ਉਹਨੇ ਇਹੋ ਜਿਹੀ ਚਾਲ ਚੱਲੀ, ਉਹਨੇ ਕਿਹਾ ਤੁਹਾਨੂੰ ਬੁਲਾਇਆ ਨਹੀਂ, ਸਨਮਾਨ ਕਰਨਾ ਸੀ ਦਰਬਾਰ ਵਿੱਚ। ਨਾਲ ਦੀ ਨਾਲ ਹੀ ਸੁਨੇਹਾ ਭੇਜਣ ਨੂੰ ਚਿੱਠੀ ਭੇਜੀ ਅਤੇ ਇਹੋ ਜਿਹਾ ਬਲ ਛਲ ਕੀਤੇ, ਇਹਨੂੰ ਸਿਖਾ ਤਾ ਵੀ ਤੈਨੂੰ ਉਹ ਮਾਰਨਾ ਚਾਹੁੰਦੇ ਨੇ, ਉਹਨਾਂ ਤੋਂ ਇਹ ਤੋਂ ਸ਼ੇਰ ਸਿੰਘ ਤੋਂ ਸੈਨ ਕਰਾ ਕੇ ਭੇਜਤਾ ਵੀ ਇਹ ਸੱਦ ਕੇ ਤੈਨੂੰ ਤੇਰਾ ਕਤਲ ਕਰਨਾ ਇਹਨਾਂ ਨੇ, ਝੂਠਾ ਹੀ, ਤਸਦੀਕ ਕਿਸੇ ਨੇ ਵੀ ਨਹੀਂ ਕੀਤਾ। ਉਹ ਜਦੋਂ ਸੰਧਾ ਵਾਲੀਏ ਗਏ ਮਹਾਰਾਜਾ ਸ਼ੇਰ ਸਿੰਘ ਨੂੰ ਜਾਣ ਸਾਰੀ ਬੰਦੂਕ ਵਿਖਾਉਣ ਦੇ ਬਹਾਨੇ, ਅੰਗਰੇਜ਼ਾਂ ਨੇ ਜਿਹੜੀ ਦਿੱਤੀ ਸੀ ਬੜੀ ਮਹਿੰਗੀ ਰਾਈਫਲ, ਉਹਦੇ ਨਾਲ ਉਹਨੂੰ ਮਾਰ ਸ਼ੇਰ ਸਿੰਘ ਉੱਥੇ। ਉਹਦੇ ਪੁੱਤਰ ਨੂੰ ਲਹਿਣਾ ਸਿਉਂ ਨੇ ਮਾਰ ਦਿੱਤਾ ਉੱਧਰ ਮਹਾਰਾਜਾ ਪ੍ਰਤਾਪ, ਦੋ ਕਤਲ ਉਸ ਦਿਨ। ਸੋ ਮਹਾਰਾਜ ਜੀ ਦੇ ਪੁੱਤਰ ਦਾ ਅਤੇ ਪੋਤਰੇ ਦਾ ਫੇਰ ਇਸ ਤਰੀਕੇ ਨਾਲ ਸਾਧ ਸੰਗਤ। ਫਿਰ ਗੁਰਮੁਖ ਸਿੰਘ ਸੀ, ਉਹਨੇ ਕਿਹਾ ਉਹ ਕੀ ਕਰੀ ਜਾਣੇ, ਜਦੋਂ ਅੰਦਰ ਆਏ ਕਿਲੇ ਦੇ ਮਾਰ ਕੇ ਤਾਂ ਉਸ ਵੇਲੇ ਉਹਨੇ ਕਿਹਾ ਵੀ ਹੁਣ ਜੇ ਕੜਾਹੇ ਨਹੀਂ ਰਹੇ ਪੁਰਾਣੇ, ਫਿਰ ਕੜਛਾ ਕਾਹਨੂੰ ਰੱਖਣਾ ਵਾ, ਇਹ ਵਜ਼ੀਰ ਤੋਂ ਕੀ ਕਰਾਉਣਾ ਵਾ। ਤਾਂ ਫਿਰ ਅਜੀਤ ਸਿੰਘ ਸੰਧਾ ਵਾਲੀਏ ਨੇ ਪਿੱਛੇ ਖੜ੍ਹੇ ਨੇ ਉਹਦੇ ਮਾਰੀ, ਧਿਆਨ ਸਿੰਘ ਦਾ ਇਸ ਤਰ੍ਹਾਂ ਸਾਧ ਸੰਗਤ ਜੀ ਨਾਸ ਹੋਇਆ, ਵਜ਼ੀਰ ਦਾ ਜਿਹਨੂੰ ਮਹਾਰਾਜ ਨੇ ਕਿਹਾ ਸੀ ਵੇਖੀ ਕਿਤੇ ਰਾਜ ਨਾ ਮੇਰਾ ਖਰਾਬ, ਪਰ ਨਿਮਕ ਹਰਾਮੀ ਨਿਕਲਿਆ। ਤਾਂ ਉਸ ਵੇਲੇ ਫੌਜਾਂ ਦੇ ਅੰਦਰ ਇਹਦੇ ਪੁੱਤਰ ਹੀਰਾ ਸਿੰਘ ਨੇ ਕਹਿ ਦਿੱਤਾ ਵੇਖੋ ਰਾਜ ਦੇ ਲਾਲਚ ਵਿੱਚ ਤੁਹਾਡਾ ਰਾਜਾ ਸ਼ੇਰ ਸਿੰਘ ਉਹ ਉਦੋਂ ਗਾਂ ਸੀ। ਸੋ ਲੀਡਰ ਦੀ ਪਹਿਚਾਣ ਕੌਮ ਕਰ ਲਵੇ ਅਤੇ ਫਿਰ ਵਧੀਆ ਹੁੰਦਾ, ਪਹਿਚਾਣ ਨਹੀਂ ਸਾਥੋਂ ਹੋਈ, ਹੁਣ ਵੀ ਇਹੋ ਜਿਹੇ ਹਾਲਾਤ ਨੇ, ਹਜੇ ਕਹਿੰਦੇ ਹਮਲਾ ਹੋ ਗਿਆ ਕਿਤੇ ਉੱਥੇ ਹੋ ਗਿਆ ਕਿਤੇ ਉੱਥੇ, ਹਮਲਾ ਹੋਵੇ ਨਾ ਹੋਰ ਕੀ ਹੋਵੇ। ਸੋ ਉਸ ਵੇਲੇ ਕੀ ਹੋਇਆ, ਫਿਰ ਜਦੋਂ ਗੁਰਮੁਖ ਸਿੰਘ ਨੇ ਕਿਹਾ ਤਾਂ ਹੀਰਾ ਸਿੰਘ ਨੇ ਪੁੱਤਰ ਨੇ ਬਾਹਰ ਜਾ ਕੇ ਸਿੱਖ ਫੌਜਾਂ ਵਿੱਚ ਇਹ ਗੱਲ ਕਹਿ ਦਿੱਤੀ ਵੀ ਵੇਖੋ ਸੰਧਾ ਵਾਲੀਏ ਸਰਦਾਰਾਂ ਨੇ ਰਾਜ ਲੈਣ ਦੀ ਖਾਤਰ ਨਾਲੇ ਤੁਹਾਡਾ ਰਾਜਾ ਸ਼ੇਰ ਸਿੰਘ ਮਾਰਤਾ, ਨਾਲੇ ਤਾਂ ਪੁੱਤਰ ਮਾਰਤਾ, ਨਾਲੇ ਮੇਰਾ ਬਾਪ ਮਾਰਤਾ ਵਜ਼ੀਰ, ਤੁਸੀਂ ਕੀ ਕਰਦੇ, ਮੈਂ ਤੁਹਾਨੂੰ ਵੱਧ ਤੋਂ ਵੱਧ ਤਨਖਾਹਾਂ ਦੇਵਾਂਗਾ ਰਾਜਾ, ਮੈਨੂੰ ਕੋਸ਼ਿਸ਼ ਕਰੋ ਵਜ਼ੀਰ ਬਣਾਓ, ਇਹਨਾਂ ਨੂੰ ਮਾਰੋ। ਉਹਨਾਂ ਫੌਜਾਂ ਨੂੰ ਦੁੱਖ ਤਾਂ ਲੱਗਣਾ ਹੀ ਸੀ ਖਾਲਸਾ ਫੌਜਾਂ ਨੂੰ ਵੀ ਸਾਡਾ ਰਾਜਾ ਮਾਰਤਾ ਜੀ, ਉਹਨਾਂ ਲਾਹੌਰ ਦੇ ਕਿਲੇ ਨੂੰ ਅੰਦਰ ਵੜ ਗਏ ਸੀ, ਇਹਨਾਂ ਨੂੰ ਘੇਰਾ ਪਾ ਲਿਆ, ਥੋੜ੍ਹਾ ਚਿਰ ਲੜਾਈ ਹੋਈ, ਇੱਕ ਉੱਥੇ ਮਾਰਿਆ ਗਿਆ, ਇੱਕ ਫੜਿਆ ਗਿਆ ਲਹਿਣਾ ਸੀ, ਬੁਰੀ ਹਾਲਤ ਨਾਲ ਮਾਰਿਆ ਕਿਲੇ ਦੇ ਵਿੱਚ। ਇੱਥੇ ਹੀ ਬੱਸ ਨਹੀਂ ਹੋਈ, ਘਾਹ ਵਾਂਗ ਸੰਖੇਪ ਵਿੱਚ ਹੀ ਕਹਿ ਰਹੇ ਨੇ। ਫਿਰ ਮਹਾਰਾਣੀ ਜਿੰਦਾਂ ਉਹ ਰਾਣੀਆਂ ਬੜੀ ਔਖੇ ਹੋਏ ਸਾਰੇ, ਤਾਂ ਫਿਰ ਵੀ ਰਾਜ ਵਿੱਚ ਟਿਕਾ ਨਹੀਂ ਆਉਣ ਦਿੱਤਾ ਡੋਗਰਿਆਂ ਨੇ, ਗੁਲਾਬ ਸਿੰਘ ਵਰਗਿਆਂ ਨੇ। ਮਹਾਰਾਜਾ ਕਸ਼ਮੀਰਾ ਸਿੰਘ ਬੜਾ ਲਾਇਕ ਸੀ, ਉਹਨੂੰ ਵੀ ਕਿਲੇ ਦੇ ਵਿੱਚ ਪਾਸੇ ਹੀ ਰੋਹਤਾਸ ਦੇ ਕਿਲੇ ਵਿੱਚ ਹੀ ਉਹਦਾ ਕਤਲ ਕਰਾ ਦਿੱਤਾ, ਮੁੱਠਿਆਂ ਵਾਲੇ ਤੋਂ ਸੱਦ ਕੇ ਉਹ ਨਾ ਰਾਜਾ ਬਣ ਗਏ। ਉਹਦੇ ਦੁੱਖ ਵਿੱਚ ਉਹ ਖਾਲਸਾ ਫੌਜਾਂ ਨੂੰ ਪਤਾ ਲੱਗਾ ਵੀ ਇਹ ਮਹਾਰਾਣੀ ਜਿੰਦਾ ਦੇ ਭਰਾ ਨੇ ਕਤਲ ਕਰਾਇਆ, ਕਿਉਂਕਿ ਵਜ਼ੀਰ ਉਹ ਬਣ ਗਿਆ ਸੀ। ਸੋ ਉਸ ਵੇਲੇ ਖਾਲਸਾ ਫੌਜਾਂ ਨੇ ਮਹਾਰਾਣੀ ਜਿੰਦਾ ਦਾ ਭਰਾ ਘੇਰ ਲਿਆ, ਬਾਹਰ ਜਾਂਦਾ ਵੀ ਇਹਨੂੰ ਨਹੀਂ ਜਾਣ ਦੇਣਾ, ਇਹਨੇ ਕਸ਼ਮੀਰਾ ਸੁਸ਼ੇਰੇ ਪੰਜਾਬ ਦਾ ਪੁੱਤਰ ਮਾਰਤਾ ਜਿਹੜਾ ਰਹਿੰਦਾ ਸੀ ਸਾਡੇ ਕੋਲ। ਫਿਰ ਫੌਜਾਂ ਨੂੰ ਰੋਸ ਆਇਆ ਖਾਲਸਾਈ ਫੌਜਾਂ ਨੂੰ, ਉਹਨੂੰ ਜਾਂਦੇ ਨੂੰ ਫਿਰ ਸਾਧ ਸੰਗ ਹੈ ਜੀ, ਭਾਵੇਂ ਸੋ ਕਬਰ ਦਲੀਪ ਸਿੰਘ ਛੋਟੇ ਨੂੰ 5 ਕੁ ਸਾਲਾਂ ਦੇ ਨੂੰ ਲੈ ਕੇ ਉਹ ਜਾ ਰਿਹਾ ਸੀ ਹਾਥੀ 'ਤੇ ਵੀ ਇਹਦੇ ਬਦਲੇ ਮੈਨੂੰ ਛੱਡ ਦੂਗੀ ਫੌਜ, ਪਰ ਖਾਲਸਾ ਫੌਜਾਂ ਨੇ ਬੱਚੇ ਨੂੰ ਫੜ ਲਿਆ ਥੱਲੇ, ਉਹਨੂੰ ਸੁੱਟ ਤਾਂ ਮਾਰ ਕੇ ਵੀ ਤੂੰ ਸਾਡੇ ਸ਼ੇਰੇ ਪੰਜਾਬ ਦਾ ਪੁੱਤਰ ਮਾਰਿਆ ਹੈ। ਇਸ ਤਰ੍ਹਾਂ ਦੇ ਹਾਲਾਤ ਹੋਏ। ਫਿਰ ਮਹਾਰਾਣੀ ਜਿੰਦਾ ਨੇ, ਇਹ ਵੀ ਇਤਿਹਾਸਕਾਰ ਕਹਿੰਦੇ ਨੇ, ਆਪ ਹੀ ਡੋਗਰਿਆਂ ਨਾਲ ਰਲੀ ਸੀ, ਸਤਲੁਜ ਵਾਲਾ ਜਿਹੜਾ ਦਰਿਆ 'ਤੇ ਲੜਾਈ ਹੋਈ ਆ, ਆਪ ਹੀ ਵਜ਼ੀਰਾਂ ਨੂੰ ਕਿਹਾ ਸੀ ਵੀ ਤੁਸੀਂ ਨੱਠਿਆ ਹੋ, ਰਾਜ ਅੰਗਰੇਜ਼ਾਂ ਨੂੰ ਦਿੱਤਾ ਚੰਗਾ ਹੈ ਦੂਤ, ਇਹਨਾਂ ਨੇ ਮੇਰਾ ਭਰਾ ਵੀ ਮਾਰਤਾ, ਸਕਾ ਭਰਾ ਉਹਦਾ ਸੀ ਵਜ਼ੀਰ। ਇਹੋ ਜਿਹੇ ਹਾਲਾਤ ਬਣੇ ਸੀ, ਰਾਣੀ ਜਿੰਦਾ ਤੋਂ ਕਾਹਦਾ ਰਾਜ ਹੋਣਾ ਸੀ ਵਿਚਾਰੀ ਤੋਂ। ਫਿਰ 5 ਸਾਲਾਂ ਦਾ ਦਲੀਪ ਸਿੰਘ ਰਾਜ 'ਤੇ ਬਿਠਾ ਦਿੱਤਾ ਨਾਬਾਲਗ। ਸੋ ਇਹੋ ਜਿਹੇ ਹਾਲਤ ਬਣੇ। ਕਹਿੰਦੇ ਗਿਆਨੀ ਗਿਆਨ ਸਿੰਘ ਵੀ ਜੋ ਭੂਪ ਥਾਏ ਤਾਂ ਇਹ ਘਾਏ ਸੁੱਟਾਂ ਘਾਏ ਸੰਮ, ਜਿਹੜਾ ਵੀ ਰਾਜਾ ਉਹ ਤੋਂ ਬਾਅਦ ਬਣਿਆ ਅਤੇ ਉਹਨੂੰ ਜਿਵੇਂ ਘਾਹ ਫਸਲ ਦੇ ਵਿੱਚ ਮਾੜਾ ਜਿਹਾ ਉੱਗਿਆ ਵੇ, ਜ਼ਿਮੀਦਾਰ ਉੱਗਣ ਉਹਨੂੰ ਉਸੇ ਵੇਲੇ ਮਾਰ ਸੁੱਟਦਾ, ਉਹਨੂੰ ਉਸੇ ਵੇਲੇ ਮਾਰ ਸੁੱਟਿਆ ਘਾਹ ਦੀ ਨਿਆਈ ਸਮਝ ਕੇ।
1: ਸਰਦਾਰ ਮਾਰ ਪੀ ਦਹੇ,
0: ਫਿਰ ਇੱਕ ਦੂਜੇ ਨੂੰ ਸਰਦਾਰ ਮਾਰ ਮਾਰ ਕੇ ਤੇ ਉੱਥੇ ਕਿਲੇ ਦੇ ਵਿੱਚ ਹੀ ਸਾੜ ਦਿੰਦੇ ਸਨ। ਗੁਪਤ
1: ਖਰਾਬੀ ਆਈ ਸਾਹੀ ਗਈ।
0: ਸੋ ਜਿਹੜੀ ਪੰਜਾਬ ਦੀ ਪਾਤਸ਼ਾਹੀ ਸੀ ਨਾ, ਇਉਂ ਕਹਿੰਦੇ ਜਿਹੜੀ ਆਈ ਹੋਈ ਸੀ ਪੰਜਾਬ ਦੀ ਰਾਜ ਦੀ ਪਾਤਸ਼ਾਹੀ, ਉਹ ਫੁੱਟ ਦੇ ਵਿੱਚ ਪੈ ਕੇ ਫੁੱਟ ਰੂਪੀ ਮੇਵਾ ਖਾ ਕੇ,
1: ਮੇਵਾ ਖਾ ਪੰਜਾਬੀ ਫੁੱਟ ਜੋ ਕਿਤਾਬੀ ਪੀ ਕਹੇ।
0: ਸੋ ਕਹਿੰਦੇ ਉਹ ਪੰਜਾਬ ਦੀ ਪਾਤਸ਼ਾਹੀ ਐਡੀ ਵੱਡੀ, ਫੁੱਟ ਦਾ ਮੇਵਾ ਖਾ ਕੇ ਫਲ ਖਾ ਕੇ ਉਹ ਨਾਸ ਹੋ ਗਈ, ਤੈਸ਼ ਨੈਸ਼ ਹੋ ਗਈ, ਇੱਕ ਦੂਜੇ ਨੂੰ ਮੈਂ ਰਾਜਾ ਬਣਾ ਦੂੰ, ਤੈਨੂੰ ਐਂ ਕਰ ਲਾ, ਤੂੰ ਸੁੱਖ ਲਈ, ਇਹਨੂੰ ਪਾਸੇ ਕਰ ਦਈਏ। ਐਸੀ ਫੁੱਟ ਜਿਹੜੀ ਸੀ ਪਈ ਤੇ ਉਹ ਸਾਧ ਸੰਗ ਜੀ ਸਾਰਾ ਰਾਜ ਖਤਮ ਹੋ ਗਿਆ।
1: ਦੇ ਜਿੱਤੀਆਂ ਬਾਲਕ ਮਾਲਕ ਜਬ ਹੋਏ ਜਹਾਂ,
0: ਜਿੱਥੇ ਕਹਿੰਦੇ ਬ੍ਰਾਹਮਣ ਰਾਜ ਦਾ ਮੁਖੀ ਬ੍ਰਾਹਮਣ ਤੇ ਤੀਆ ਔਰਤ ਤੇ ਛੋਟਾ ਬਾਲਕ ਨਾਬਾਲਕ ਮਾਲਕ ਬਣ ਜਾਵੇ।
1: ਕਿਉਂ ਨਾ ਫਿਰ ਬਾਸਨ ਜਯੋ ਕਹਿ ਜਾ ਰਹੀ ਰਹੇ,
0: ਕਿਉਂ ਨਾ ਫਿਰ ਬਾਸਾਂ ਵਾਂਗ ਬਾਂਸਾਂ ਦੀ ਬਾਂਸਾਂ ਤੋਂ ਖਹਿ ਕੇ ਲੱਗੀ ਹੋਈ ਅੱਗ ਜੰਗਲ ਖਹਿ ਖਹਿ ਕੇ ਬਾਂਸਾਂ ਵਾਂਗ ਫਿਰ ਕਿਉਂ ਨਾ ਸੜਨ ਲੋਕ ਉੱਥੋਂ ਦੇ। ਉੱਥੇ ਇਹੋ ਹੀ ਹਾਲਤ ਹੁੰਦਾ ਹੈ, ਬੜੇ ਔਖੇ ਨੇ ਰਾਜ ਕਰਨੇ। ਸੋ ਇਹੋ ਜਿਹੀ ਹਾਲਤ ਹੁੰਦੇ, ਹੁਣ ਵੀ ਹੁਕਮਰਾਨ ਹਿੰਦੁਸਤਾਨ ਆਜ਼ਾਦ ਹੋਏ ਦੀ। ਸੋ ਰਾਣੀ ਤੀਜੀ ਰਾਣੀ ਪਹਿਲੀ ਔਰਤ ਸੀ ਨਾ, ਕਿਹੜਾ ਚੰਗਾ ਕੰਮ ਉਹ ਤੋਂ ਹੋਇਆ, ਪੁੱਤਰ ਮਾਰਤਾ ਜਹਾਜ਼ ਵਿੱਚ ਬੰਬਰਾ, ਕੀ ਨਹੀਂ ਕੀਤਾ, ਕੀ ਕੁਝ ਕੀਤਾ ਉਹਨੇ। ਸੋ ਇਹੋ ਜਿਹੇ ਹਾਲਤ ਕਹਿੰਦੇ ਉੱਥੇ ਫਿਰ ਰਾਜ ਕਾਹਦੇ ਰਹਿਣੇ। ਗਿਆਨੀ ਗਿਆਨ ਸਿੰਘ ਜੀ ਸੰਖੇਪ ਵਿੱਚ, ਮਹਾਰਾਜ ਤੋਂ ਬਾਅਦ ਸਿੱਖ ਰਾਜ ਦਾ ਕੀ ਬਣਿਆ, ਫਿਰ ਕਿਵੇਂ ਲੋਕਾਂ ਦੇ ਹਾਵ ਭਾਵ ਬਦਲੇ, ਅੰਗਰੇਜ਼ੀ ਰਾਜ ਆਇਆ, ਇਹ ਸਾਰਾ ਅਖੀਰ 'ਤੇ ਐਂਡ ਕਰਨਗੇ ਦੱਸ ਕੇ। ਉਸ ਤੋਂ ਬਾਅਦ ਦਾ ਇਹਨਾਂ ਨੇ ਇਤਿਹਾਸ ਜਿਹੜਾ ਲਿਖਿਆ, ਉਸ ਤੋਂ ਬਾਅਦ ਦਾ ਹਜੇ ਕੋਈ ਕਵੀ ਜਨ ਨਹੀਂ ਆਇਆ, ਕੋਈ ਬਖਸ਼ਿਸ਼ ਵਾਲਾ ਜਿਵੇਂ ਗਿਆਨੀ ਸੰਤੋਖ ਸਿੰਘ ਆਏ, ਇਹ ਆਏ ਜਿਨ੍ਹਾਂ ਨੇ ਇਤਿਹਾਸ ਸਾਨੂੰ ਦਿੱਤਾ। ਉਸ ਤੋਂ ਬਾਅਦ ਦਾ ਸਾਡਾ ਕੋਈ 150 ਸਾਲ ਦਾ ਇਤਿਹਾਸ ਅੱਜ ਤੱਕ ਦਾ, ਜਿਵੇਂ ਜੰਗ ਯੁੱਧ ਹੋਏ ਨੇ, ਖਾਲਸੇ ਦੇ ਮੋਰਚੇ ਲੱਗੇ ਨੇ, ਇਹ ਲਿਖਣ ਵਾਲੀ ਅਜੇ ਤੱਕ ਕੋਈ ਰੂਹ ਨਹੀਂ ਜੇ ਆਈ ਜਿਹੜੀ ਇਸ ਤਰ੍ਹਾਂ ਲਿਖੇ। ਇਹਨਾਂ ਨੇ ਉੱਥੋਂ ਤੱਕ ਐਂਡ ਕੀਤਾ, ਅਖੀਰਲਾ ਚੈਪਟਰ ਆ ਉਸ ਕੇ ਵਿੱਚ ਸਾਡੇ ਸਾਹਮਣੇ ਰੱਖ ਰਹੇ ਨੇ, ਜਿਵੇਂ ਇੱਕ ਪਿਕਚਰ ਹੁੰਦੀ ਹੈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈ ਹੋ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੇਤ ਸੀ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਘਰ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ।

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਜਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਲਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ

ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਨਿਓਟਿਆਂ ਦੀ ਓਟ, ਪਤਿਤ ਪਾਵਨ ਕਿਰਪਾ ਦਹਰੰਤਰ ਜਾਮੀ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਉਪਰੰਤ ਸੋਦਰ ਦੀ ਚੌਂਕੀ, ਰਹਿਰਾ ਸਾਹਿਬ ਜੀ ਦਾ ਨਿਤਨੇਮ, ਸ਼ਬਦ ਕੀਰਤਨ ਅਤੇ ਸਿੱਖ ਇਤਿਹਾਸ ਦੀ ਲੜੀਵਾਰ ਕਥਾ ਹੋਈ ਹੈ। ਆਨੰਦਪੁਰ ਸਾਹਿਬ ਜੀ ਦੇ 6 ਪੌੜੀਆਂ ਦੇ ਜਾਪ ਹੋਏ। ਆਪ

ਮਾਫ਼ੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਕਥਾ ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਘਰੋਂ ਦਰੋਂ ਨਾਮ ਦਾਨ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ, ਅੱਜ ਦੇ ਲੰਗਰਾਂ ਦੀ ਸੇਵਾ ਭਾਈ ਕਮਲਜੀਤ ਸਿੰਘ ਵੱਲੋਂ ਆਪਣੀ ਮਾਤਾ ਜਸਵਿੰਦਰ ਕੌਰ ਦੀ ਸਾਲਾਨਾ ਯਾਦ ਮਨਾਉਂਦੇ ਹਾਂ, ਸ਼੍ਰੀ ਸੁਖਮਨੀ ਸਾਹਿਬ ਜੀ ਦਾ

ਦੇਖੇ ਲਾਉਣੀ ਅੰਗ ਸੰਗ ਸਹਾਈ ਹੋਣਾ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਕਾਰੋਬਾਰਾਂ ਵਿੱਚ ਵਾਧੇ ਪਾਉਣੇ ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਚੜ੍ਹਦੀਆਂ ਕਲਾ ਕਰਨੀਆਂ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨਾ ਗੁਰਮਤ ਦਾ ਧਾਰਨੀ ਬਣਾਉਣਾ ਅਤੇ ਪਾਤਸ਼ਾਹ ਜੀ ਉਹ ਵਿਛੜੀ ਆਤਮਾ ਨੂੰ ਸਦਾ ਵਾਸਤੇ ਆਪਣੇ ਚਰਨਾਂ ਵਿੱਚ ਰੱਖਣਾ ਅਤੇ ਪਾਤਸ਼ਾਹ ਜੀ ਉਹ

ਗੁਰ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ। ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤੇ ਜੋ ਸਕੇ, ਵਾਹਿਗੁਰੂ ਨਾਮ ਜਪੇ। ਕਾਕਾ ਏਕਮ ਗੁਰ ਏਕਮ ਸਿੰਘ ਦੇ ਜਨਮ ਦਿਨ ਦੀ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਮਹਾਰਾਜ ਜੀ। ਚੜ੍ਹਦੀ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਕਾਕਾ ਹਰਵਿੰਦਰ ਸਿੰਘ ਅਤੇ ਅਰਸ਼ਦੀਪ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ, ਇਮੀਗ੍ਰੇਸ਼ਨ ਦੇ ਪੇਪਰਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ। ਚੜ੍ਹਦੀਆਂ ਕਲਾ ਕਰਨੀਆਂ ਆਪ ਜੀ ਕਿਰਪਾ ਕਰੋ, ਸਰਬੱਤ ਸੰਗਤ ਨੂੰ ਪਾਵਨ ਮੁੱਖ ਵਾਕ ਬਖਸ਼ੋ, ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲਾਂਗੇ, ਵਾਹਿਗੁਰੂ ਨਾਮ ਜਹਾਜ਼ ਹੈ।

ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਘਰ ਸੁੰਦਰ ਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਬਿਦਾਤਾ ਰਹਾਉ, ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗਾ ਨਾ ਪਹਾਈ। ਸਤਿਗੁਰ ਪੂਰਾ ਭੇਟਿਆ।

ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣਹ ਛੁੱਟ ਹੈ ਨਿਕਟ ਨ ਜਾਈ ਅਹੋ ਦੂਤ। ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵਉ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾ ਕੀ ਹੈ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ।

ਕਾਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣਾ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਤੀ ਵਾਰੀ ਮਾਹੋ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਮਨ ਚਵਰੋ ਕਰੇ ਸਗਲ ਬਣ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਪੇਰੀ ਰਹਾਉ ਸਤਵ ਨੈਨ ਨਨ ਨੈਨ ਹੈ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੌਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹਉਂ ਮੈਂ ਕੰਡਾ ਹੇ ਜੋ ਜੋ ਚਲ ਹੈ ਚੁੱਭੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਧ ਘਟਾ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਭਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀ ਸਾ ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਂ।

ਕੇ ਅੱਗਾ ਰੱਖੀ ਐ ਜਿੱਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀ ਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਵੈ ਜਾਣੀ ਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਐ ਗੁਣੀ ਨਿਧਾਨ ਗਾਵੀ ਐ ਸੁਣੀ ਐ ਮਨ ਰੱਖੀ ਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਪਹਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ

ਦਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤੇ ਸਾਹ ਸੁਣਿਆ ਅੰਦੇ ਪਾਵਹਿ ਰਾਹੋ ਸੁਣਿਆ ਹਾਥੋ ਵੈ ਸੁਗਾਹੋ ਨਾਨਕ ਭਗਤਾ

ਕਾਗਦ ਕਲਮਾਂ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹ ਹੈ।

ਧਰਮ ਮੰਨਦਾਇਆ ਕਾਕੂਤਾ ਸੰਤੋਖ ਥਾ ਪਰਖਿਆ ਜਿਨ ਸੂਤਾ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆ ਕੁਦਰਤ ਕਾਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਦ ਪਹਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਖ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਅਸੰਖ ਥਾਵ ਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵ ਹੋ ਜਾਹੁ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉੱਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੈ ਗੈ ਨ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਠਾਰ ਹੈ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਣਾ ਦੇਣ ਅਨੰਤ ਅੰਤ ਨਾ

ਤਾ ਕੇ ਅੰਤ ਨਾ ਪਾਏ ਜਾਹੀ। ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵਡਾਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖਪਟ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖਾਹੀ ਖਾਹੇ, ਕੇਤਿਆ ਦੁਖ ਭੂਖ ਸਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ। ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ। ਜਿਸ ਨਉ ਬਖਸੇ ਸਿਫਤ ਸਾਲਾਹ, ਨਾਨਕ ਪਾਤੇ ਸਾਹੀ ਪਾਤੇ ਸਾਹ। ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ। ਮੁੱਲ ਆਵ ਹੈ ਮੁੱਲ ਲੈ ਜਾਹੇ, ਮੁੱਲ ਪਾਹੇ ਮੁੱਲ।

ਸਮਾਨ ਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕਿਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਤੇ ਕਿਤੇ ਹੋਰ ਕਰੇਹੇ ਤਾਖ ਨ ਸਕਹ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀ ਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾ

ਗਾਵੈ ਰਾਜਾ ਧਰਮ ਦੁਆਰੀ, ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ, ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵ ਹੈ ਇੰਦ ਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ, ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ, ਗਾਵ ਹੈ ਮੋਹਣੀ ਆ ਮਨਮੋਹਨ ਸੁਰਗਾ ਮੱਛ ਪਏ ਆਲੇ, ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ, ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧ ਨੋ ਗਾਵ ਹੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਪਹੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ, ਜੁਗ ਜੁਗੇ ਕੋਵੇਸ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਬਜਾ ਕੀ ਰਿੱਧ ਸਿੱਧ ਅਵਰਾ ਸਾਧ।

ਅਹਤਾ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ।

ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੋ ਜੀਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ।

ਆਖਣ ਜੋਰ ਚੁੱਪੈ ਨਹਿ ਜੋਰਾ, ਜੋਰ ਨ ਮੰਗਣ ਦੇਣ ਨਾ ਜੋਰਾ, ਜੋਰ ਨ ਜੀਵਣ ਮਰਨ ਨਹਿ ਜੋਰਾ, ਜੋਰ ਨ ਰਾਜ ਮਾਲ ਮਨ ਸੋਰਾ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ, ਰਾਤੀ ਰੁਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾ ਆਖ ਹੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਹੈ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾ।

ਕਰਹਿ ਆਨੰਦ ਸੱਚਾ ਮਨ ਸੋਇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤੇਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਪਉ ਖੱਲਾ ਗੰਤ ਪਤਾਉ ਭਾਂਡਾ ਭਾਉ ਅੰਮ੍ਰਿਤ ਤਿਥ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪ

किपतः जाप श्री मुखवाक पातशाही दसवीं छपै छंद त्व प्रसाद चक्कर चेहन अर बरन जात अर पात नहन जेह रूप रंग अर रेख भेख को कह न सकत केह अचल मूर्त अनुभव प्रकाश समित ओज केह जै कोट इंद्र इंद्राण साहि सहाण गणिजै त्रिभुवन महीप सुर नर स्वर नेत नेत बान त्रिण कहत त्वै सर्वनाम कथा कमन कर्म नाम वर्णत सुमत भोजंग प्रयात छंद नमस्तवंग अकाले नमस्तवंग कृपाले नमस्तंग रूपे नमस्तंग नूपे नमस्तंग भेखे नमस्तंग लेखे नमस्तंग अकाये नमस्तंग अजाये नमस्तंग गंजे नमस्तंग पंजे नमस्तंग नामे नमस्तंग ठामे नमस्तंग अकर्मंग नमस्तंग अतर्मंग नमस्तंग अनामंग नमस्तंग अतामंग नमस्तंग अजीते नमस्तंग पीते नमस्तंग बाहे नमस्तंग अटाहे नमस्तंग नीले नमस्तंग नादे नमस्तंग अछेदे नमस्तंग अगादे नमस्तंग अगंजे नमस्तंग पंजे नमस्तंग उदारे नमस्तंग अपारे नमस्तंग सोएकै नमस्तंग नेकै नमस्तंग भूपे नमस्तंग जूपे नमस्तंग निरकर्मे नमस्तंग निरपरमे नमस्तंग निर्देशे नमस्तंग निरपेशे नमस्तंग निरनामे नमस्तंग निरकामे नमस्तंग निरताते नमस्तंग निरकाते नमस्तंग निरतूते नमस्तंग भूते नमस्तंग लोके नमस्तंग शोके नमस्तंग निरतापे नमस्तंग अथापे नमस्तंग तिरमाने नमस्तंग निदाने नमस्तंग अगाहे नमस्तंग बाहे नमस्तंग त्रिवर्गे नमस्तंग सर्गे नमस्तंग प्रभोगे नमस्तंग सोजोगे नमस्तंग रंगे नमस्तंग भंगे नमस्तंग अगम्ये नमस्तास्तरम्ये नमस्तंग जलाश्रे नमस्तंग निराश्रे नमस्तंग जाते नमस्तंग पाते नमस्तंग मजबे नमस्तस्त अजबे देशंग देशे नमस्तंग पेशे नमस्तंग निरतामे नमस्तंग निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवै नमस्तंग पेहवै नमस्तंग जन्मे नमस्तंग सोभानमे नमो सर्वगौणे नमो सर्वभौणे नमो सर्वरंगे नमो सर्वभंगे नमो काल काले नमस्तस्त दयाले नमस्तंग वर्णे नमस्तंग मरणे नमस्तंग जरारंग नमस्तंग किरतारंग नमो सर्वतंदे नमोस्त बंदे नमस्तंग निरसाके नमस्तंग निर्वाके नमस्तंग रहीमे नमस्तंग क्रीमे नमस्तंग अनंते नमस्तंग महंते नमस्तस्तरागे नमस्तंग सुहागे नमो सर्वसोखंग नमो सर्वपोखंग नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्व प्रसाद अरूप है नूप है जू है पू है लेख है पेख है नाम है काम है अते हैं पे हैं जीत हैं पीत हैं त्रिमान हैं निदान हैं त्रिवर्ग हैं सर्ग हैं नील हैं नाद हैं जे हैं जाद हैं अजन्म हैं वर्ण हैं पूत हैं पर्ण हैं गंज हैं पंज हैं चूज हैं चंज हैं मीक हैं रफीक हैं तंद हैं बंद हैं निर्भूज हैं सूज हैं काल हैं अजाल हैं लाह हैं जाह हैं अनंत हैं महंत हैं अलीक हैं निरश्रीक हैं निरलंब हैं संभ हैं गम हैं जम हैं पूत हैं छूत हैं लोक हैं शोक हैं कर्म हैं परम हैं अजीत हैं पीत हैं बाह हैं गाह हैं मान हैं निदान हैं नेक हैं फिर एक हैं पोजंग प्रयात छंद नमो सर्वमाने समस्ति निदाने नमो देव देवे पेखी अपेवे नमो काल काले नमो सर्वपाले नमो सर्वगौणे नमो सर्वभौणे अनंगी अनाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ति स्वरूपे प्रपंगी परमाथे समस्ति बेपूते कलंक बिनाने कलंकी स्वरूपे नमो राज राजे स्वरंग परम रूपे नमो जोग जोगे स्वरंग परम सिद्धे नमो राज राजे स्वरंग परम वृद्धे नमो शास्त्र पाणे नमो अस्त्र माणे नमो परम ज्ञाता नमो लोकमाता
ਅਪੇਖੀ ਆ ਭਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਸਤੁ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪੋਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਚੰਦ ਤ੍ਰਿ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤੁਐ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤ੍ਰੇਮਾਨ ਦੇਵ ਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬਮਾਨ ਸਰਬੱਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲ ਅਨਾਂਤ ਕੋ ਫਿਰ ਏਕ ਦੇਵ ਭੇਵ ਨਾ ਜਨ ਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸ ਹੋ ਜਨ ਹੀ ਕਿਹ ਜੇਬ ਤਾਤਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਈ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਪ ਹੀ ਜੇਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਨਿਯਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਨ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਿਤ ਪੁਰਾਣ ਸ਼ਾਸਤ੍ਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾ ਨਾਂਗਨ ਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲਨ ਭੂਤਾਂਗ ਅਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ
ਆਲਿਸ ਹੈ ਕਰਮਾ ਅਦ੍ਰਿਸ ਹੈ ਧਰਮ ਸਰਬਾ ਪ੍ਰਨਾਡਾ ਅਨੰਡੰਡ ਬਾਡਾ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਿਥੀ ਸੈ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੇ ਕਿਹਾ ਛਜ ਦੇਸੈ ਕਿਹਾ ਭਿਜ ਪੇਸੈ ਕਿਹਾ ਗੰਜ ਕਰਮੈ ਕਿਹਾ ਪੰਜ ਭਰਮੈ ਕਿਹਾ ਭਿਜ ਲੋਕੈ ਕਿਹਾ ਦਿੱਤ ਸੋਕੈ ਕੇ ਵਧੂਤ ਬਰਨਾ ਕੇ ਵਿਭੂਤ ਕਰਨਾ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸੋਕ ਬਰਨਾ ਕੇ ਸਰਬਾ ਭਰਨਾ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਭਵ ਅਨੁਪੈ ਕੇ ਆਦ ਦੇਵ ਹੈ ਕੇ ਆਪ ਭੇਵ ਹੈ ਕੇ ਚਿਤਰੰ ਬਿਹੀਨੈ ਕੇ ਕੈ ਦੀਨੈ ਕੇ ਰੋਜੀ ਰਜਾਕੈ ਰਹੀਮੈ ਰਿਹਾਕੈ ਕੇ ਪਾਕ ਬਿਐਬ ਹੈ ਕੇ ਗੈਬੁਲ ਗੈਬ ਹੈ ਕੇ ਅਫਬੁਲ ਗੁਨਾਹ ਹੈ ਕੇ ਸਾਹਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨਿਆ ਕੇ ਸਰਬੱਤਰ ਦਾਨਿਆ ਕੇ ਸਰਬੱਤਰ ਗਾਉਣਾ ਕੇ ਸਰਬੱਤਰ ਭਾਉਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਕੇ ਸਰਬੱਤਰ ਲੀਨਾ ਕੇ ਸਰਬੱਤਰ ਜਾਹੋ ਕੇ ਸਰਬੱਤਰ ਪਾਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਕੇ ਸਰਬੱਤਰ ਕਾਲਾ ਕੇ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜਾ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੋਖਾ ਕੇ ਸਰਬੱਤਰ ਪੋਖਾ ਕੇ ਸਰਬੱਤਰ ਤ੍ਰਾਣਾ ਕੇ ਸਰਬੱਤਰ ਪ੍ਰਾਣਾ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਪਾਨਾ ਕੇ ਸਰਬੱਤਰ ਮਾਨਾ ਕੇ ਸਰਬੱਤਰ ਇੰਦਰਾ ਕੇ ਸਰਬੱਤਰ ਚੰਦਰਾ ਕੇ ਸਰਬੰ ਕਲੀਮੈ ਕੇ ਪਰਮੰ ਭੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਉਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮੈ ਸਲੀਖ ਹੁਤਮਦਾਮੈ ਗਨੀਮੁਲ ਸਿਕਸਤਾ ਗਰੀਬ ਉਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨ ਉਲ ਜਮਾਨਾ ਤਮੀਜੁਲ ਤਮਾਮੈ ਰੁਜੂ ਉਲ ਨਿਦਾਨਾ ਹਰੀ ਫੁੱਲ ਜੀ ਮੈਂ ਰਜਾਇਕ ਜੀ ਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੈ ਓ ਅੰਗ ਆਦ ਰੂਪੈ ਅਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਤੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਦ ਹੈ ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਬ ਕੁਰਾਨ ਜੇ ਮੀਨ ਜਮਾਨ ਸੁਬਾਨ ਕੇ ਭੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਬਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵ ਹੋ, ਆਪ ਹਾਥ ਦੈ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਵਾਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ

ਬੇਸਨ ਪ੍ਰਕਾਸ਼ਾ ਸਗਲ ਕਾਲ ਕਾਕੀਆ ਤਮਾਸਾ ਜਮਨ ਕਾਲ ਜੋਗੀ ਸਿਵਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਾ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਾ ਬੁੱਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮਾ।

ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਹਿਵਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪਾਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਆ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਮ ਭਵ ਆਜੁਗਾ ਸਰੂਪ ਸੁਨਿਯਮ ਭਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ

ਤਰੰਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਓ ਤਾਕੇ ਤਾਪ ਤਨਕ ਮਹਿ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਲੇ ਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਏ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲਾ ਸੁਨੈ ਗੁੰਗ ਜੋ ਯਾਹੇ ਸੁਰ ਅਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤ੍ਰਹੈ ਸਹਿਸ ਪਣਿਜੈ ਅਰਧ ਸਹਿਸ ਪੁਨਤੀਨ ਕਿਹਜੈ ਭਾਦਰਵ ਸੁਦੀ ਅਸ਼ਟਮੀ ਰਵੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀ ਆ ਤੁਧ ਬਾਜ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸੁਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਪਾਹਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌਪ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸਾ ਵਿਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ
ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਤਾ ਵੇਖਾ ਹੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਾਉ ਤੂੰ ਚਲਾਏ ਹੇ ਤਿਵ ਚਲਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹੈ ਜਿਨਾ ਮਾਰਗ ਪਾਵ ਹੇ ਕਹੈ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਤੈ ਸੰਜਮਾ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਸਹਿਸਾ ਉਪਜਾਇ ਜੀ ਅਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਅਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਅਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਅਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਵਰ ਨ ਜਾਣਾ ਕੋਏ ਕਹੈ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵ ਹੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰਲਾਇਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ, ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ, ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤਾ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਸਿਓ ਲਿਵ ਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ, ਗੁਰੂ ਬੱਜ ਹੋ ਤੱਤਾ ਸਾਰ ਨਾ ਜਾਣੀ, ਤੇਹੇ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੋ ਅੰਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ, ਸੋ ਕਿਉ ਮਨ ਹੋ ਵਿਸਾਰੀ ਐ, ਮਨ ਹੋ ਕਿਉ ਵਿਸਾਰੀ ਐ, ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੋ ਕਿਹੋ ਪੋਹੇ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵਿਆ ਪੇ ਲਾਏ ਗੁਰਮੁਖ ਸਦਾ ਸੰਭਾਲੀ ਐ। ਕਹਿ ਨਾਨਕ ਏ ਵਡਦਾਤਾ, ਸੋ ਕਿਉ ਮਨ ਹੋ ਵਿਸਾਰੀ ਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨਉ ਸਿਰ ਸੋਪੀ ਐ, ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀ ਅਹੋ, ਲਾਹ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿਤਾ, ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈ ਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨਰਸ ਸਭ ਵੀ ਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦੇਖਾਇਆ, ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ।

ਇਹ ਸਰੀਰਾ ਮੇਰਿਆ ਇਸ ਜਗ ਮੈਂ ਹੈ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਹੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਮਣ ਹੋ ਮੇਰੇ ਹੋ ਸੱਚੈ ਸੁਣਨਾ ਨੋ ਪਠਾਏ ਸੱਚੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸੱਚ ਸੁਣਨਾ ਨੋ ਪਠਾਇ ਹਰ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਉ ਨਵ ਨਿਧਾ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾਂਦਰ ਰੱਖ ਕੈ ਵਾਜਾ ਪਵਣ ਵਜਾਇਆ

ਧਿਆਵ ਹੈ ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋ ਹਿਲਾ ਸੱਚਾ ਘਰ ਗਾਵ ਹੈ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ।

Guru, Hua, Guru, Hua, Guru, Hua, Guru, Hua, Guru, Hua.

ਅੜੀਏ ਪਿੰਨ ਸਾਜਿਆ ਪਿੰਨ ਰਚਨਾ ਦੁਖ ਦੁਰ ਸਾਜਿਆ ਕਰਿਆ ਸੰਡਿਠੋ ਚਾਓ ਦਾਤਾ ਕਰਤਾ ਆਪ ਤੋ ਤੁਸਦੇ ਵੈ ਕਰੇ ਪਸਾਓ ਤੂੰ ਜਾਣੋ ਸਭ ਸਹਿ ਦਿਲ ਐਸੇ ਜਿੰਦ ਕਵਾਓ ਕਰਿਆ ਸੰਡਿਠੋ ਚਾਓ।

ਮਲ ਭਲ ਸੱਚੇ ਤੇਰੇ ਕਣ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬਿਚਾਰ ਸੱਚਾ ਤੇਰਾ ਅਮਰ ਸੱਚਾ ਦੀਮਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦੇਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈ ਸੋ ਕੱਚ ਨੇ ਕੱਚ।

ਆਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਝੁਣ ਵੱਖ ਡਿੱਜ ਜਮਾਲਿਆ ਥਾਂ ਨਾ ਪੈਣ ਕੁੜਿਆ ਮੋਹ ਕਾਲੇ ਦੋਜ਼ਖ ਚਾਲਿਆ ਤੇਰੇ ਨਰ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਲੈ ਵਿਸਮਾਦ ਨਾਦ ਵਿਸਮਾਦ ਵੀਰ ਵਿਸਮਾਦ ਜੀ ਵਿਸਮਾਦ ਫੇਰ ਵਿਸਮਾਦ ਰੂ ਵਿਸਮਾਦ ਰੰਗ ਵਿਸਮਾਦ ਨੰਗ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ।

ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੇ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ।

ਆਪਣਾ ਭੋਗ ਭੋਗ ਗਏ ਹੋਏ ਪਸਵੜ ਬਹੁਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਰ ਕੱਚ ਲਾਇਆ ਅੱਗੇ ਕਰਨੀ ਕਿਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ।

ਭੈਵ ਚ ਅਗਨ ਕਢੈ ਵਿਗਾਰ, ਭੈਵ ਧਰਤੀ ਦੱਬੀ ਭਾਰ, ਭੈਵ ਚਿੰਦ ਪ੍ਰੈਸਰ ਭਾਰ, ਭੈਵ ਚ ਰਾਜਾ ਧਰਮ ਦੁਆਰ, ਭੈਵ ਸੂਰਜ ਭੈਵ ਚੰਦ, ਕੋ ਕਰੋੜੀ ਚਲਤ ਨ ਅੰਤ, ਭੈਵ ਸਿੱਧ ਬੁੱਧ ਸੋਨਾਥ, ਭੈਵ ਚਿਆਡਾਣੇ ਆਕਾਸ, ਭੈਵ ਚ ਬੁੱਧ ਮਹਾਂਬਲ ਸੂਰ, ਭੈਵ

ਪੌੜੀ ਨਦਰ ਕਰੇ ਜੇ ਆਪਣੀ ਧੰਨ ਤੇ ਸਤਿਗੁਰੂ ਪਾਇਆ ਇਹੋ ਜਿਹੇ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਉਡ ਉਡ ਰਾਵਾ ਝੱਟ ਪਾਏ ਵੇਖਿਆ ਲੋਕ ਹੱਸਿਆ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਪਛਾੜੇ ਧਰਤੀ ਨਾਲ।

ਜ਼ੇਰ ਜਿਤ ਪੁਜਾਂ ਖਾਣੀ ਸੇਤਾ ਜਾ ਸੋ ਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਹੈ ਕਰਣਾ ਕੀ ਹੈ ਚਿੰਤਾ ਕੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਦੀ ਬਾਣ ਭਗ

0: ਗੱਡੀ ਲੱਦੀ ਐ ਪੜਪੜ ਭਰੀਆਂ ਸਾਥ ਪੜਪੜ ਪੀੜੀ ਪਾਈ ਐ ਪੜਪੜ ਗੱਡੀਆਂ ਖਾ ਪੜੀਏ ਜਿੱਤੇ ਵਰਸ ਵਰਸ ਪੜੀਏ ਜਿੱਤੇ ਵਸ ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਹਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਹਾਇਆ ਵਸਤਰ ਨਾ ਪਹਿਰੇ ਨਿਸ ਕਹਿ ਰੇ ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ ਪਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਏ।

ਕੂੜ ਕਿਮਲ ਤਰੇ ਤਨ ਕਰੇ ਛਦ ਹੋਏ। ਸੱਚ ਤਾਂ ਪਰ ਜਾਣੀਏ ਜਾ ਸੱਚ ਧਰੇ ਪਿਆਰ, ਨਾ ਉਹ ਸੁਣ ਮਰ ਰਹਿਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਏ ਜਾ ਜੁਗਤ ਜਾਣੇ ਜੀਉ, ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜਾ

ਕਾਮ ਨੇ ਸੱਚ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀਰੇ ਤੇ ਗਿਆਨ ਵਿਹੁਣੀ ਭਾਏ ਪਰਮਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੁਜੇ ਸੰਜੇ।

ਪਾਠਪੁਸਤਕ ਸੰਧਿਆ ਬਾਦੰ ਸਿਲਪੂਰ ਸੁਭਗ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ ਧੋਤੀ ਵਸਤਰ ਕਪਾਟੰ।

0: ਜੁਗੋ ਜੁਗੋ ਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸ਼ਬਦ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਆਓ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀ। ਕੌੜੀ ਸੁਖਮਨੀ ਮਹੱਲਾ ਪੰਜਵਾਂ, ਸਰੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸਵਮ ਪਰ ਇਕੈ, ਨਾਮ ਜਪਤ ਅਗਣਤ ਅਨੇਕੈ। ਬੇਦ ਪ੍ਰਾਣ ਸਿਮਰ ਸੁਧ ਆਖਿਅਰ, ਕੀਨੇ ਰਾਮ ਨਾਮ ਕੀ ਆਖਿਅਰ। ਕਿਨ ਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਿਆਵੈ। ਕਾਂਖੀ ਏਕੈ ਦ੍ਰਿਸ਼ਤ ਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮੋ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਮਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰਾਇ, ਪ੍ਰਭ ਕੈ ਸਿਮਰਨ ਦਸਮ ਟਰਾਇ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਦਰਿ ਜਾਗੈ। ਪ੍ਰਭ ਕੈ ਸਿਮਰਨ ਭਾਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧਕਾ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਮ ਨਿਧੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧੋ। ਪ੍ਰਭ ਕੈ ਸਿਮਰਨ ਜਪਤਾ ਪੂਜਾਓ, ਪ੍ਰਭ ਕੈ ਸਿਮਰਨ ਬਿਨਸੈ ਦੂਜਾਓ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਭਲਾ। ਉਸੇ ਸਿਮਰਾ ਹੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉਚਾਓ, ਪ੍ਰਭ ਕਾ ਸਿਮਰਨ ਉਦਰੇ ਮੁਚਾਓ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝਾਏ, ਪ੍ਰਭ ਕਾ ਸਿਮਰਨ ਪ੍ਰਭ ਕਾ ਸਿਮਰਨ ਸਭ ਕੁਛ ਸੁਝਾਏ। ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾਓ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮਾਹੇ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾਉ, ਨਾਨਕ ਜਨ ਕਾ ਦਾਸ ਤਸਨਾਉ। ਪ੍ਰਭ ਕੋ ਸਿਮਰੈ ਸੇ ਧਰਮੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਲੀਤਾ। ਪ੍ਰਭ ਕੋ ਸਿਮਰੈ ਤਨ ਅੰਧ ਕਨੇਰੀ, ਪ੍ਰਭ ਕੋ ਸਿਮਰੈ ਬਸੇ ਹਰ ਹਨੇਰੀ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਸ ਮਾਨੀ। ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੈ ਸੇ ਜਨ ਜਨ ਕੋ ਪ੍ਰਮੇ ਆਓ, ਨਾਨਕ ਤਿੰਨ ਜਨ ਸਰਣੀ ਪਿਆਓ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਭੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਚਹੁਕਣ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਆਕਾਰ ਆਓ, ਹਰ ਸਿਮਰਨ ਮਹਿਆ ਨਿਰੰਕਾਰ ਆਓ। ਕਰ ਕਿਰਪਾ ਜਿਸੇ ਆਪ ਜਹਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਕੜਕੜ ਨਾਥ ਅਨਾਥ ਸਰਨ ਤੁਮਾਰੀ ਆਇਓ। ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਾਹ ਭਯਾਨ ਦੂਰ ਜਮ ਦਲਾਏ, ਤਹ ਕੇਵਲ ਨਾਮ ਸੰਗ ਤੇਰਾ ਚਲਾਏ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮੈਂ ਹੋ ਦਹਾਰੀ। ਨਾਨਕ ਪੁਨਹ ਚਰਨ ਕਰਤ ਨਹੀਂ ਤਰਾਏ, ਹਰ ਕੋ ਨਾਮ ਕੋਟ ਪਾਪ ਪਰ ਹਰਾਏ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਪਰਾਏ, ਹਰ ਕਾ ਨਾਮ ਜਪਤ ਨਿਸਤਰਾਏ। ਅਨਕ ਮਾਇਆ ਰੰਗ ਤਿੱਖਣਾ ਬੂਝਾ ਵੈ ਹਰ ਕਾ ਨਾਮ ਜਪਤ ਅਗਾਵੈ ਜਿਹ ਮਾਰਗ ਇਹੋ ਜਾਤ ਅਕੇਲਾ ਉਤੈ ਹੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨੁਸ ਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬੇਗਨ ਜਹ ਆਹੇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮੁਰਜਾਮੋ ਨਾਮ ਜਪਤ ਪਾਵੈ ਵਿਸਰਾਮੋ ਹੋ ਮੈਲਾ ਮਲ ਕਭੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਊਹਾ ਸੰਤੋਸਾ ਜਹ ਪੈਂਡੈ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆ ਰਾਓ ਜਹ ਪੰਥ ਤੇਰਾ ਕੋ ਨ ਜਾਣੂ ਹਰ ਕਾ ਨਾਮ ਤਹਿ ਨਾਲ ਪਛਾਣੂ ਜਹ ਮਹ ਭੈਣ ਤਪਤ ਵੋ ਘਾਮੂ ਤੈ ਹਰ ਕੇ ਨਾਮ ਕੀ ਤੁਮੋ ਪਰਛਾਮੂ ਜਹ ਤ੍ਰਿਖਾ ਮਨ ਤੁਜ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਿਨਾ

ਵਿਕੈ ਨਾਨਕ ਜਨ ਕੈ ਬਿਰਤ ਵਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾ

ਆਪੋ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਣ ਸਮਾਧ ਨਾਮ ਰਸ ਮਾਤੇ ਅੱਠ ਪੈਰ ਜਨ ਹਰ ਹਰ ਜਪਾਏ ਹਰ ਕਾ ਭਗਤ ਪ੍ਰਭ ਨਹੀਂ ਛਪਾਏ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਾਬਤ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ੍ਰਿਤ ਵਸਾਏ ਸੰਤ ਪ੍ਰਤਾਪ ਦੁਰਤਮ ਨਸਾਏ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕਿਸੇ ਵਾ ਨਾਮ ਧਿਆਈ ਹੈ ਨਾਮ ਤੁਲ ਕੱਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲਸਪਦੀ ਜਾਪ ਤਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਤ ਦੇ ਪਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾਉ ਪੁੰਨ ਦਨ ਹੋਮੈ ਬਹੁਰਤਨਾਉ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰੂ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਮੀ ਫਿਰਾਏ ਚਿਰ ਜੀਵੈ ਮਾਹ ਉਦਾਸ ਬਿਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸਭ ਹੈ ਭਰਭੂਮ ਦਾਨੋ ਨਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਏ ਮੈਲ ਨ ਜਾਵੈ ਹਰ ਕੇ ਨਾਮ ਸਮਸਰ ਕਥ ਨਾਹਿ ਨਾਨਕ ਗੁਰਮੁਖ ਨਾਮ ਜਪਗਤ ਪਾਹੇ ਮਨ ਕਾਮਨਾ ਤੀਰਥ ਦੇਹ ਚੁਟਾਏ ਗਰਭ ਗੁਮਾਨ ਤਿਮ ਗਰਭ ਗੁਮਾਨਾ ਮਨ ਤੇ ਹੁਟਾਏ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬੋ ਸਾਧਨ ਕਰਾਏ ਮਨ ਤੇ ਕਬੂ ਨ ਵਿਖਿਆ ਟਰਾਏ ਜਲ ਧੋਵੈ ਬੋ ਦੇਹ ਅਨੀਤ ਸੁਧ ਕਾਹਾ ਹੋਏ ਕਾਤੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਦਰੇ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਨਕ ਨਹੀਂ ਬੁਝਾਏ ਕੋਟ ਪਾਵਦਰ ਗਿਆਨੀ ਸਿਜਾਏ ਛੂਟਸ ਨਾਹੀ ਉਪਿਆਲ

ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਰਸਦਾ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰਾਏ ਸਤਸੰਗ ਇਹ ਹੋ ਮੈਂ ਛੋਰਾਏ। ਜੇ ਕੋ ਜਨਮ ਮਰਨ ਤੇ ਡਰਾਏ ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ। ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧਸੰਗ ਦਾ ਕਾ ਮਟਾਇ ਮਾਨ। ਆਪਸ ਕਉ ਜੋ ਜਾਣਾ ਨੀਚਾ ਸੋ ਗਣੀਆਂ ਸਭ ਤੇ ਉੱਚਾ। ਜਾ

ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਨ ਜਾਣ ਸਕੋਈ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ

ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਉਪਰ ਸਾਖ ਸੈਨ ਮੁਖ ਭਇਆਉ ਬੈਠਕੋ ਦੈਨ ਇਹੋ ਨਿਰ ਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾਉ ਸੁਖਦਾਈ ਪਾਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੈ ਸਬਰ ਸਾਉ ਸਗਲ ਸਮਗਰੀ ਸੰਗ ਸਾਥ ਬਸਾਵ ਦੀਨੇ ਹਸਤ ਭਾਵ ਕਰਨ ਨੇਤਰ ਸਨਾਉਂ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੋੜਾਂ ਵਿਆਪੇ ਨਾਨਕ ਕਰ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰੋ ਤਿਸੋਂ ਪ੍ਰੀਤ ਨ ਕਰਾ ਗਵਾਰੋ ਜਾ ਕੀ ਸੇਵਾ ਨਵ ਨਿਧ ਪਾਵੈ ਤਾਸ ਮੂੜਾ ਮਨ ਹਿਲਾਵੈ ਜੋ ਠਾਕੁਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਬਾਨੋ ਤਿਸੈ ਵਿਸਾਰੈ ਮੁਗਧ ਅਜਾਨੋ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰੋ ਰਤਨ ਤਿਆ ਕੌੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਇ ਤਿਸਕਾ ਸ਼ਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ ਚੰਦਨ ਲੇ ਪੋਤਾ ਰਹਿ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲੋ ਨਾਨਕ ਕਾਲ ਰਹੋ ਪ੍ਰਭ ਦਿਆਲੋ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਾਪਸ ਨਾਹੀ ਕੱਚ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਕ ਸਵਾਨ

ਕਰੇ ਕਰ ਗਲ ਹੋ ਨਿਭਾਵੈ। ਕਾਹਾਂ ਬੁਝਾਰਦ ਬੂਜਾ ਡੋਰਾ ਨਿਸਕਹੀਆ ਤੋ ਸਮਝੈ ਭੋਰਾ। ਕਾਹਾਂ ਬੇਸਨ ਪਦ ਗਾਵੈ ਗੁੰਗ ਯਤਨ ਕਰੈ ਤਉ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਨ।

ਤੇਰੀ ਰਾਤ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ।

ਮਾਤਾ ਕੋ ਕੀ ਜੈ ਸਦ ਨਮਸਕਾਰ ਆ। ਜਾ ਕੈ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੂ ਮਨ ਉਠਾ ਜੋ ਜਨੇ ਆਪਣਾ ਹੁਕਮ ਨਾਇਆ ਸਰਬ ਤੋਕ ਨਾਨਕ ਤਨ ਪਾਇਆ ਗਣਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕੱਚ ਬਾਹੁਰ ਸਾਹੜੇ ਅਗਿਆ ਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬੋਰ ਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਪਸਤ ਸੇ ਆਗੈ ਰਾਖੈ ਪ੍ਰਭ ਕੀ ਆਗੈ ਮਨ ਹੈ ਮਾਥੈ ਉਸਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਭਾਤ ਮਾਇਆ ਕੇ ਹੇਤੋ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸਹਿ ਮਨ ਉਹ ਪਛ ਪਛਤਾਵੈ

ਬਾਹਰ ਭੇਖ ਨਾ ਕਾਹੂ ਭੀਨ ਅਬਰ ਉਪਦੇਸਾਇ ਆਪਨ ਕਰਾਏ ਅਬਰ ਜਾਵ ਜਨਮੈ ਮਰਾਏ ਜਿਸਕੇ ਅੰਤਰ ਬਸੈ ਨਿਰੰਕਾਰ ਉਤਸਕੀ ਸੀਖ ਉਤਰਾ ਸੰਸਾਰ।

ਪ੍ਰਸਾਦ ਗੁਰਦੇਵ ਅਸ਼ਟਪਤੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜਿਹ ਪ੍ਰਸਾਦ ਸੁਗੰਧ ਧਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮੁਨਿੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਚਨਾ ਆਠ ਪਹਿਰ ਸਿਮਰੋ ਤਿਸ ਰਸਨਾਂ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਕਤਵ ਲਭਾਵੈ ਜੇ ਪ੍ਰਸਾਦ ਸੁਖ ਸਹਿ ਸਵੀਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ

ਮੈਂ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭਤਾ ਕਹਿ ਜੇ ਪ੍ਰਸਾਦ ਕੋ ਨਾ ਪਹੁੰਚਾਈ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇਹੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜਾਏ ਮਨ ਤਿਸ ਸਿਮਰਤ ਕਿਉਂ ਆਲਸ ਕੀ ਜਾਏ ਜੇ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਮਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾਉ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠ ਸਤ ਸਤਿਆਈ ਸਤਿਆ ਜੋ ਏਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰਖਾਏ ਜੇ ਪ੍ਰਸਾਦ ਕਰਹਿ ਪੁੰਨ ਬੋਧਾ ਨੂੰ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ

ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹ ਕਰਨ ਨਾ ਦੋ ਜੇ ਪ੍ਰਸਾਦ ਭੇਖੈ ਬਿਸਮਾ ਦੋ ਜੇ ਪ੍ਰਸਾਦ ਬੋਲਾ ਹੈ ਅੰਮ੍ਰਿਤ ਸੁਨਾ ਜੇ ਪ੍ਰਸਾਦ ਸੁਖ ਸਾਹਿਬ ਜੇ ਬਸਨਾਉ ਜੇ ਪ੍ਰਸਾਦ ਹਸਤ ਕਰ ਚਲਾ ਹੈ ਜੇ ਪ੍ਰਸਾਦ ਸੰਪੂਰਨ ਫਲਾਇ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਾਹਿਬ ਜੇ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗ ਹੋ ਗੁਰਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰੂ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂਤਾ ਕੋ ਜਾਪ ਜੇ ਪ੍ਰਸਾਦ ਤੇਜ ਕਾਰਜ ਪੂਰੇ ਤਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾ ਚੂਰੇ ਮਨ ਮੇਰੇ ਤੂੰ ਤਾ ਸੁਰਾ ਚੋ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਬ ਸੋਏ ਆਪ ਜਪੈ ਜਪੈ ਸੋ ਨਾਵੋ ਆਪ ਗਾਵੈ ਸੋ ਹਰ ਗੁਣ ਗਾਵੋ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵਨਿਧਾਨ ਪ੍ਰਭ ਤੇਰੀ ਮਾਇਆ ਆਪ

ਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਰ ਹੋ ਤੋ, ਸਾਧ ਸੰਗ ਮਲ ਸਗਲੀ ਖੋ ਤੋ, ਸਾਧਕ ਸੰਗ ਮਿਟ ਅੰਬਾਨੋ, ਸਾਧਕ ਸੰਗ ਪ੍ਰਗਟੈ ਸੁ ਗਿਆਨ। ਸਾਧਕ ਸੰਗ ਪੂਜੈ ਪ੍ਰਮ ਨੇਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧਕ ਸੰਗ ਪਾਇ ਨਾ ਬ੍ਰਤਨ, ਸਾਧਕ ਸੰਗ ਏਕ ਉਪਰ ਯਤਨ, ਸਾਧਕੀ ਮਹਿਮਾ ਵਰਣੈ ਕੌਣ ਪ੍ਰਾਣੀ, ਨਾਨਕ ਸਾਧਕੀ ਸੋਭਾ ਪ੍ਰਮਾਹਿ ਸਮਾਨੀ। ਸਾਧਕ ਸੰਗ ਅਗੋਚਰ ਮਿਲਾਏ, ਸਾਧਕ ਸੰਗ ਸਦਾ ਪ੍ਰਪੁਲਾਏ, ਸਾਧਕ ਸੰਗ ਆਵੈ ਬਸ ਪੰਚਾਂਗ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨੋ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਥੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨੋ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸਾਨੋ, ਸਾਧ ਸੰਗ ਦੁਸ਼ਮਣ ਸਮੀਤੋ, ਸਾਧੂ ਕਾ ਸੰਗ ਮਹਾਪਨੀਤ। ਸਾਧ ਸੰਗ ਕਿਸੋ ਨਹੀਂ ਬੈਰੋ, ਸਾਧਕ ਸੰਗ ਨਾ ਬੀਗਾ ਪੈਰੋ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧਕ ਸੰਗ ਨਾ ਹੀ ਉਹ ਤਾਪੋ, ਸਾਧਕ ਸੰਗ ਤਜੈ ਸਭ ਆਪੋ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧਕ ਸੰਗ ਨਾ ਕਬਹੁ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰਲਾ ਹੈ, ਸਾਧੂ ਕਾ ਸੰਗ ਅਜਰ ਸਹਿ। ਸਾਧਕ ਸੰਗ ਬਸੈ ਧਨ ਉੱਚਾਏ, ਸਾਧੂ ਕਾ ਸੰਗ ਮਹਿਲ ਪਹੁੰਚਾਏ, ਸਾਧਕ ਸੰਗ ਦ੍ਰਿੜਾ ਸਭ ਧਰਮਉ, ਸਾਧਕ ਸੰਗ ਕੇਵਲ ਪਾਰ ਬ੍ਰਹਮਉ, ਸਾਧਕ ਸੰਗ ਪਾਏ ਨਾਮ ਨਿਧਾਨੋ, ਨਾਨਕ ਸਾਧੂ ਕਾ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟਾਬ ਨਿਸਤਾਰੈ, ਸਾਧੂ ਕਾ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਾ ਸੰਗ ਪਾਪ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਾਮੋ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਚ ਕਾਲ, ਦਰਸ਼ਨ ਭੇਟ ਤੋ ਹੋਤ ਨਿਹਾਲ, ਸਾਧਕ ਸੰਗ ਕਲੋ ਕਤ ਹਰੈ, ਸਾਧਕ ਸੰਗ ਨਰਕ ਬਰ ਹੈ। ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਰਹਿ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਧਰੈ ਸਾਧ ਸੁਣ ਰਸੈ। ਸਾਧਕ ਸੰਗ ਸਰੋ ਹਰਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨਾ ਮਨ ਤੇ ਬਿਸਰਾਏ, ਸਾਧ ਸੰਗ ਸਰ ਪਰ ਨਿਸਤਰਾਏ, ਸਾਧਕ ਸੰਗ

ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਕਿਤੇ ਕਛ ਬੁਰਾ ਨਾ ਭਾਇਆ ਬ੍ਰਹਮ ਗਿਆਨੀ ਸਦਾ ਸਾਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ

ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸੁ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸੁ ਬ੍ਰਹਮ ਗਿਆਨੀ ਬ੍ਰਹਮ ਕਾ ਇਤ ਬੇਤਾ ਬ੍ਰਹਮ ਗਿਆਨੀ ਏਕ ਸੰਗਹਿਤਾ ਬ੍ਰਹਮ ਗਿਆਨੀ ਕੈ ਹੋਏ ਚਿੰਤੁ ਬ੍ਰਹਮ ਗਿਆਨੀ ਕਾ ਨਿਰਮਲ ਮੰਤੁ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪੁ ਬ੍ਰਹਮ ਗਿਆਨੀ ਕਾ ਬੜ ਪ੍ਰਤਾਪੁ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ

ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤ ਜੀਵਾ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ।

ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਗੁਰ ਧਾਰੈ ਜੋ ਅੰਤਰ ਨਾਮ ਸਰ ਮੈਂ ਭੇਖੈ ਭਗਵਾਨ ਨਿਮੁਖ ਨਿਮੁਖ ਠਾਕੁਰ ਨਮਸਕਾਰ ਨਾਨਕ ਉਹ ਪਰਸ ਸਗਲ ਨਿਸਤਾਰ ਅਸ਼ਟਪਦੀ ਮਿੱਥਿਆ ਨਾਹੀ ਰਸਨਾ ਪਰਸ।

ਸਕੂਮੰਦਾ ਗੁਰਪ੍ਰਸਾਦ ਵਿਖੇ ਆ ਪਰ ਹਰਾਏ ਮਨ ਕੀ ਬਾਸ ਨਮਨ ਤੇ ਟਰੈ ਇੰਦਰੀ ਜਿੱਤ ਪੰਜ ਤੋਕ ਤੇ ਰਹਿ ਤੋ ਨਾਨਕ ਕੋਟ ਮਧ ਹਿਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਹੋਏ ਤੇ ਭਿੰਨੋ ਕਰਮ ਕਰਤ ਹੋਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚਾਈ ਮਾਨ ਤਨੰਤਰ ਸਿਮਰਨ ਗੋਪਾਲੂ ਸਭ ਉਪਰ ਹੋਵਤ ਕਿਰਪਾਲ ਆਪ ਜਪ ਰਹਿ ਬ੍ਰਹਿ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪ ਅਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਨਿਰਭੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਮਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨਿਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣਾ ਅਸਤੂਲ ਚਾ ਵਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾ ਵਰਨ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਾਸ ਪ੍ਰੇਤ

ਸਿਮਰ ਸਿਮਰ ਨਾਨਕ ਭਾਈ ਨਿਹਾਲ ਸਲੋਕ ਉਸਤ ਕਰਹਿ ਅਨੇਕ ਜਨ ਅੰਤ ਨ ਪਾਰਾ ਬਾਰੂ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਬਿਸਤਰ ਹੋਤੇ ਕਈ ਕੋਟ

ਕਈ ਕੋਟ ਭਿਗ ਆਤਮ ਨਕੋਰ। ਕਈ ਕੋਟ ਪਰਦਰ ਕੋਹਿਰ ਹੈ, ਕਈ ਕੋਟ ਪਰ ਦੁੱਖ ਨ ਕਰ ਹੈ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਭਰਮਾਏ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਤਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣਾ ਸੂਤਾ ਰਹਿ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਸਤਾ ਰਹਿ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਸ਼ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜੱਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰਾ ਸਭ ਤੇ ਦੂਰ, ਨਾਨਕ ਆਪ ਲਿਪਤ ਰਹੇ ਆਪ ਹਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵੈ ਮਰਾਏ, ਕਈ ਕੋਟ ਬਹੁ ਜੋਨੀ ਪਰਾਏ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੈ ਥਕ ਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤੇ। ਜੈ ਜੈ।

ਭਾਨੁ ਸੋ ਨਰਪਾਤੀ ਹੋ ਸਵਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਮਰੈ ਬਹਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਰਮੰਤਾ ਹੋਇ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਇ ਬਿਨਾਸ ਸਪਤ ਆਪ ਜੋ ਨ ਬਲਵੰਤ ਖਿਨ ਮਹਿ ਹੋਇ ਜਾਇ ਪਸਮੰਤੋ ਕਿਸੈ ਨ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾਕਾ ਮਟਾਇਆ ਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹੋ ਥਾਰੇ ਸ਼ਰਮ ਪਾਵੈ ਸਗਲੇ ਵਿਸਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗੈ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਸੈ ਭਲਾਈ ਨਿਕਟ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕੋ ਛੁਟੈ ਸਹਿਸ ਕਟੇ ਲੱਖ ਉੜਤਾਵੈ ਤ੍ਰਿਪਤ ਨਿਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਬਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸਪਨ ਮਨੋਰਥ ਬ੍ਰਿਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ।

ਸ਼ਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਟਪਦੀ ਸੰਤ ਕਹਿ ਦੁੱਖ ਨ ਯਾਰ ਜਾ ਘਟੈ ਸੰਤ ਕਹਿ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕਹਿ ਦੁੱਖ ਨ ਸੁੱਖ ਸਭ ਜਾਏ ਸੰਤ ਕਹਿ ਦੁੱਖ ਨਰਕ ਮੈਂ ਪਾਏ ਸੰਤ ਕਹਿ ਦੁੱਖ ਨ ਮਤ ਹੋਏ ਮਲੀਨ ਸੰਤ ਕਹਿ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨ ਕੋਏ ਸੰਤ ਕਹਿ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰਾਏ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁੱਖ ਨ ਤੇ ਮੁਖ ਪਵੈ ਸੰਤ ਕੇ ਦੁੱਖ ਨ ਕਾਗਜੋਂ ਲਵੈ ਸੰਤ ਕੇ ਦੁੱਖ ਨ ਸਰਪ ਜੋਨ ਪਾਏ ਸੰਤ ਕੇ ਦੁੱਖ ਨ ਤ੍ਰਿਗ ਜੋਨ ਕਿਰਮਾਏ ਸੰਤ ਕੇ ਦੁੱਖ ਨ ਤਿਸਨਾ ਮਹਿ ਜਲੈ ਸੰਤ ਕੇ ਦੁੱਖ ਨ ਸਭ ਕੁਛ ਲੈ ਸੰਤ ਕੇ ਦੁੱਖ ਨ ਤੇ ਸਭ ਜਾਏ ਸੰਤ ਕੇ ਦੁੱਖ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ ਸੰਤ ਕਾ ਨਿੰਦਕ ਮਾਹ ਅਤ ਤਾਈ ਸੰਤ ਕਾ ਨਿੰਦਕ ਕੇ ਟਿਕ ਨ ਪਾਈ ਸੰਤ ਕਾ ਨਿੰਦਕ ਖਿਨ ਟਿਕਣ ਨ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਂ ਅਰਦੀਨ।

0: ਸੰਗ ਭਾਵ ਹੈ ਤਾਂ ਉਸ ਕਾ ਭੀ ਹੋਏ ਮੋਖ। ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਣ ਲਾਗਿਆ, ਸੰਤ ਕੇ ਦੁਖੀ ਕੋ ਸਭ ਤਿਆਗਿਆ। ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੈ ਮਰਾਏ, ਸੰਤ ਕੇ ਦੁੱਖ ਨਾ ਸੁਖ ਤੇ ਟਰਾਏ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅੱਜ ਬੀਤੇ ਟੁੱਟਾਏ, ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚਾਏ। ਸੰਤ ਕੇ ਦੁਖੀ ਕੋ ਧਿਆਨ ਫਰਮਾਈਆ, ਸੰਤ ਕਾ ਦੁਖੀ ਉਜੜ ਪਾਈਆ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸੱਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿ ਚੰਗਾਹੇ, ਆਪਣ ਵੀ ਜਾਪੇ ਹੀ ਖਾਹੇ। ਸੰਤ ਕੇ ਦੁਖੀ ਕੋ ਅਵ ਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰੂ। ਸੰਤ ਕਾ ਦੁਖੀ ਇਉਂ ਬਿਨ ਲਾਏ, ਜੋ ਜਲ ਬਿਹੋਣ ਮੱਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਪ ਇੰਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੈ ਕੇਲਾ, ਜਿਉਂ ਬਵਾਣ ਤਿਲ ਖੇਤ ਮਾਇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿ ਤੋ, ਸੰਤ ਕਾ ਦੁਖੀ ਸਦਮਿਤਿਆ ਕਹਿ ਤੋ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲਸ ਜਾਏ। ਸੰਤ ਕਾ ਦੁਖੀ ਸਦਾ ਸਕਾਈਐ, ਸੰਤ ਕਾ ਦੁਖੀ ਨਾ ਮਰਿਆ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕਾ ਦੁੱਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘੜ ਤਿਸਕੇ ਉਹ ਕਰਨਾ ਹਾਰੂ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸ ਕਰਹੁ ਦਿਨ ਰਾਤ, ਤਿਸਾ ਧਿਆਵੋ ਸਾਸ ਗ੍ਰਾਸ। ਸਭ ਕੱਛ ਵਰਤਾ ਹੈ
1: ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸ ਨਾਉ ਕਿਰਪਾ ਕਰੈ, ਤਿਸ ਨਾਪਨ ਨਾਮ ਦੇ ਬੜਭਾਗੀ। ਨਾਨਕ ਜਨ ਸੇ ਸਲੋਕ, ਤਜਹੁ ਸਿਆਨਪ ਸੁਰ ਜਨ ਹੋ, ਸਿਮਰਹੁ ਹਰ ਹਰ ਰਾਇ। ਏਕਾਸ ਹਰ ਮਨ ਰਖਹੋ, ਨਾਨਕ ਦੁਖ ਭਰਮ ਭਉ ਜਾਏ। ਅਸ਼ਟਪਦੀ ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਿਸ ਕਹਿ ਦੀਆ ਰਹਿ ਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਮਾਰਾ ਰਾਖਾ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹੇ ਜੀਉ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਚਰਨ ਚੱਲੋ ਮਾਰਗ ਗੋਬਿੰਦ, ਮਿਟ ਹੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ੍ਰਮਨ ਹਰ ਕਥਾ, ਹਰ ਦਰਗਹਿ ਹੈ ਨਾਨਕ ਉਜਲ ਮੱਥਾ। ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੈ, ਤੋਤ ਕੀ ਉਹ ਸੋਜੀ ਜਾਨੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਨ ਹੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗੈ ਹੈ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹ ਕਿਛ ਜਨਮੈ ਨਹ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗ ਤਰਾ ਚਥਾਪ ਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਭੇਵ ਪੁਰਖ ਪਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣਾ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਵਾਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸ ਕਾ ਦੀਆ ਦਰਬੈ ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕਉ ਥਮੈ ਥਮਨਾ ਤਿਉ ਗੁਰ ਕਾ ਸ਼ਬਦ ਮਨਹਿ ਸੁਥਮਨ ਜੋ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜੋ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇ ਪਸੰਤ ਹੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮਖੂਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰਾ ਨਾਨਕ ਤਾ ਕੈ ਸਦ ਬਲਿਹਾਰਾ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧ ਕੀ ਧੂਰ ਕਰਹੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤਕ ਕਉ ਜੀ ਵਾਲਨ ਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨਾ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਹ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਇਕੋ ਹੋਏ सच करनी सच ता की रहत सच हृदय सत मुख कहत साची दृष्ट साचा आकार सच वर्त साचा पासार पार ब्रह्म जिन सच कर जाता नानक सो जन सच समाता सलोक रूप न रेख न रंग किछ त्रिह गुण ते प्रभ पिन्ना तिसै बुझाए नानक जिस होवै सो प्रसन्ना अष्टपदी अविनाशी प्रभ मन महराख मानुख की तू प्रीत त्याग तिस ते परा नाही किछ कोए सर्ब निरंतर एको सोए आपे बिना आपे दाना गहर गंभीर गहीर सुजाना पार ब्रह्म परमेसर गोबिंद कृपा निधान दयाल बखसंद साध तेरे की चरनी पाओ नानक कै मन एहो अनराओ मनसा पूर्ण सरना जोग जो कर पाया सोई होग हरन भरन जा का नेत्र फोरा तिसका मंत्र न जानै होरा आनंद रूप मंगल सद जाकै सर्ब थोक सुनिया है कर ताकै राज महराज जोग मह जोगी तप मह तपीसर गृहस्थ मह भोगी त्याए त्याए भगता सुख पाया नानक तिस पुरख का किनै अंत ना पाया जा की लीला की मित नाहे सगल देव हारे अवगाहे पिता का जन्म के जाने पूता सगल परोही अपना सूता सुमत ज्ञान ध्यान जिन दे जन दास नाम त्या वह से तेह गुण मह जा को परमाए जन्म रह फिरया वह जाए ऊच नीच तिस के स्थान जैसा जनावै तैसा नानक जान नाना रूप नाना जाके रंग नाना भेख करहै करंग नाना बिद कीनो बिसथार प्रभा बिनासी एकंकार नाना चलत करे खिन माहे पूर रहो पूर्ण सब ठाए नाना बिद कर बंत बनाई अपनी कीमत आपे पाई हर बिन सब घट तिसके सब तिसके ठाओ जप जप जीवै नानक हर नाओ नाम के तारे सगले जंत नाम के तारे खंड ब्रह्मंड नाम के तारे सिमरित वेद पुराण नाम के तारे सुनन ज्ञान त्याहन नाम के तारे आगास पाताल नाम के तारे सगला आकार नाम के तारे पुरिया सब पवन नाम के संग उदरे सुन श्रवण कर कृपा जैसा अपने नाम लाए नानक चौथे पद मह सो जन गत पाए रूप सत जाका सत स्थान पुरख सत केवल प्रधान करतूत सत सत जा की बाणी सत पुरख सब माहे समाणी सत कर्म जा की रचना सत मूल सत सत उत्पत सत करनी निर्मल निर्मली जिसै बुझाए तिसै सब भली सत नाम प्रभ का सुखदाई विश्वास सत नानक गुरते पाई सत बचन साधु उपदेस सत ते जन जा कर दा प्रवेश सत निरत बूझै जे कोए नाम जपता की गत होए आप सत किया सब सत आपे जानै अपनी मित गत जिसकी सृष्ट सो करणै हार अवर न बूझ करत बिचार करते की मित न जानै किया नानक जोत सुभावै सो वरतिया बिस्मन बिस्म पहे बिस्माद जिन बूझया तिसाया स्वाद प्रभ का रंग राच जन रहे गुर कै बचन पदार्थ लहे ओए दाते दुख काटन हार जाकै संग तरै संसार जन का सेवक सो वड भागी जन कै संग एक लिव लागी गुण गोबिंद कीर्तन जन गावै गुर प्रसाद नानक फल पावै सलोक आद सच जुगाद सच है पे सच नानक होसी पे सच अष्टपदी चरण सत सत परसनहार पूजा सत सत सेवदार दर्शन सत सत पेखनहार नाम सत सत ध्यावनहार आप सत सत सब तारी आपे गुणकारी शब्द सत सत प्रभ बखता सुरत सत सत जस सुनता ਬੁਝਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇ ਲੇ ਬਸਤ ਗਡਾਈ, ਤਾਕ ਭਿੰਨ ਨਾ ਕਹਿ ਨਾ ਜਾਈ। ਬੂਝੈ ਬੂਝਨ ਹਰ ਵਿਵੇਕ, ਨਾਰਾਇਣ ਮਿਲੇ ਨਾਨਕੇਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕਉ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਉ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾ ਸਾ ਸਮਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤ ਮਿਤ ਕੋਇ ਨਾ ਲਾਖੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ। ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰਾਖੈ। ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਢ ਤੇ ਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤਬ ਬਿਰਥੇ ਜਾਤ। ਮਾਰਾ ਨ ਰਾਖੈ ਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਸ਼ਬਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮੰਤਨ ਨਾਮੈ ਨਾਮ ਸਮਾਨੇ। ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲਾ ਹੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੈ ਜਨ ਕੀ ਨੀਦਾਤ। ਕਰਹਿ ਭਗਤਾਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ। ਜੋ ਹੋਆ ਹੋਵਤ ਸੋ ਜਾਨੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਇਕ ਨ ਜਾਨੋ। ਆਠ ਪਹਿਰ ਪ੍ਰਭ ਅਸਹ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵ ਹੈ, ਤਿਸ ਕੈ ਦਰਸ ਸਭ ਪਾਪ ਮਿਟਾਵ ਹੈ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਮਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜ ਹੋ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤ ਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕਉ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਾਣਾ ਜਨ ਮਹਿ ਪਾਰ ਬ੍ਰਹਮਾ, ਇੱਕ ਹੈ ਆਪ ਨਹੀਂ ਕਛ ਭਰਮਾ। ਸਹਿਸ ਸਿਆਨ ਭਲਿਆ ਨਾ ਜਾਈ ਹੈ, ਨਾਨਕ ਐਸਾ ਗੁਰ ਬਡ ਭਾਗੀ ਪਾਈ ਹੈ। ਸਫਲ ਦਰਸਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਬਚਨ ਕਰਨਾ ਆਗਾਨੇ, ਮਨ ਸੰਤੋਖ ਆਤਮ ਪਤੀ ਆਨੇ, ਪੂਰਾ ਗੁਰਾ ਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹ ਬਾਏ ਕਉ ਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮਾ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨਾ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮਹਿ ਰਾਖੈ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾ ਸੰਗ ਜਪਨਾ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਮਨ। ਨਿਰਗੁਣ ਆਪ ਸਰ ਗੁਣ ਪੀਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਉਤਪੋਤ ਰਵਿਆ ਰੂਪ ਰੰਗ, ਭਏ ਪ੍ਰਗਾ ਸਾਧਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨਾ ਚੱਲ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੋ ਪਾਵ ਸਭ ਮੀਤ ਬਿਸਾਰ ਹੋ, ਚਰਨ ਕਮਲ ਰਿਦ ਮਹਿ ਉਰਧਾਰ ਹੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹੋ ਧਨ ਸੰਚ ਹੋਵਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕਾਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਟ ਉਠ ਧਾਵਹਿ, ਸੋ ਧਨ ਹਰ ਸੇਵਾ ਤੇ ਪਾਵਹਿ, ਜਿਸ ਸੁਖ ਕਉ ਨਿਤ ਬਾਛਹਿ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕਉ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਠਾ ਹਰਬ ਖਦਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹਿ ਦਿਸ ਧਾਵਤਿਆ ਬੈਠਾਏ, ਤਾ ਕਉ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੈ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਵਾ ਗਮਨ ਮਿਟੈ ਪ੍ਰਭ ਸੇਵਾ, ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕੋ ਪਾਵਨਾ ਛੂਟਨ ਹਾਰੇ, ਸਿਮਰਿਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰਹੋ ਮਨ ਲਾਏ, ਮਨ ਬਾਂਛਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵ ਹੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਆਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਬੇਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹੇ ਏਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰਹੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖ ਹੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪ ਹੋ ਅਵਰਾ ਨਾਮ ਜਪਾਵ ਹੋ, ਸੁਨਤ ਕਹਿਤ ਰਹਿਤ ਗਤ ਪਾਵ ਹੋ, ਸਾਰ ਭੂਤ ਸਤ ਹਰਿ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ, ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ, ਹੋਹੇ ਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵ ਹੈ ਸੱਚ ਧਨਾ, ਹਰ ਪੂੰਜੀ ਸੰਚ ਕਰਹੋ ਬਿਵਹਾਰ, ਇਹਾ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾਲਾ, ਹੇਕ ਸਿਮਰ ਏਕੋ ਮਨ ਆਹੇ, ਕਿਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਬਿਸਾਰ ਏਕ ਤੇ ਭਏ, ਕਰਾਧ ਪ੍ਰਾਛਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਅਸ਼ਟ ਅਸ਼ਟਪਦੀ ਜਾਚਕ ਜਨ ਜਾਚਾ, ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵਾਂ, ਸਾਸ ਸਾਸ ਪ੍ਰਭ ਤੁਮੈ ਧਿਆਵਾਂ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰਾਉ ਪ੍ਰਭ ਕੀ ਨਿਤ ਨੀਤ, ਏਕੋਟ ਏਕੋ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ, ਬਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ, ਇਛ ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾ ਤਿੰਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉ ਬਿਸਰੈ ਜੇ ਕੀਆ ਜਾਨੈ, ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ, ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰਾ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰਹੋ ਇਹੋ ਕਾਮ, ਅੰਤਿਆਗ ਜਪਹੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹਿ ਨਾਮ ਜਪਾਵਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਡਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਨ ਅੰਤਰੇ ਹੀ ਸੁਆਓ, नेत्र हो पेख दर्स सुख होए मन बिकसै साध चरण धोए भक्त जना कै मन तन रंग बिरला को पावै संग एक बस्त दीजै कर मया गुर प्रसाद नाम जप लया ताकि उपमा कही न जाए नानक रहया सर्ब समाए प्रभ बखसंद दीन दयाल भक्त वचल सदा कृपाल अनाथ नाथ गोबिंद गोपाल सर्ब घटा करत प्रतपाल आद पुरख कारण करतार भक्त जना के प्राण आधार जो जो जपै सो होए पुनीत भगत पाई लावै मन हीत हम निर्गुण यार नीच अजान नानक तुमरी शरण पुरख भगवान सर्ब बैकुंठ मुक्त मोख पाए एक निमख हर के गुण गाए अनकराज भोग बढ़ियाई हर के नाम की कथा मन पाई बहु भोजन कापर संगीत रसना जपती हर हर नीत भली सो करनी शोभा तनवंत हृदय बसे पूर्ण गुरमंत साध संग प्रभ देहो निवास सर्ब सुख नानक प्रगास श्लोक सरगुण निर्गुण निरंकार सुन समाधि आप अपन किया नानका पे ही फिर जाप अष्टपदी जब आकार एहो काशना दृष्टिता पाप पुन्ना तब कहते होता जब धारी अपन सुन समाद तब बैर विरोध किस संग कमात जब इसका वर्ण चेहन ना जापत तब हरख सोग कहो किसै व्यापत जब अपन आप पार ब्रह्मा तब मोह कहा किसोवत परमा अपन खेल आप वरतीजा नानक करना हार ना दूजा जब होवत प्रभ केवल धनी तब बंद मुक्त कहो किस कहो गनी जब एक है हरगम पार तब नरक स्वर्ग कहो कौन अवतार जब निर्गुण प्रभ सहज सुभाए तब शिव सकत कहो कित ठाए जब आप है आप अपनी जोत तरा तब कमन निडर कमन कत डरा अपन चलत आप करना हार नानक ठाकुर अगम पार अविनाशी सुख अपन आसन तह जन्म मरण कहो कह बिनासन जब पूर्ण करता प्रभ सोए तब जम की त्रास कहो किस होए जब अवगत गोचर प्रभेका तब चित्र गुप्त कैस पूछत लेखा जब नाथ निरंजन गोचर गादे तब कौन छुटे कौन बंधन बाधे अपने आप ही अचरजा नानक अपन रूप आप ही उपरजा जह निर्मल पुरख पुरख पत होता तह बिन मैल कहो क्या तोता जह निरंजन निरंकार निर्वाण तह कौन कौ मान कौन अभिमान जह स्वरूप केवल जगदीसा तह छल छिदर लगत कहो कीसा जह ज्योत स्वरूपी ज्योत संग समावै तह किसै भूख कमन तृपतावै करन करामन करना हार नानक करते का नाहे सुमार जब अपनी शोभा अपन संग बनाई तब कमन माए बाप मित्र सुत पाई जह सर्ब कला पह प्रवीण तह वेद कतेब कहा को चीन जब अपन आप उरतारा तो सगन अपसगन कहा बिचारा जह अपन ऊच अपन आप नेरा तह कौन ठाकुर कौन कहिया चेरा बिस्मन बिस्म रहे बिस्माद नानक अपनी गत जन हुआ प जह शल छेद भेद समाया ऊहा किसै व्यापत माया आप सको आप आदेश तेह गुण का नाही प्रवेश जह एक है एक एक भगवंता तह कौन चिंत किस लागै चिंता जह अपने आप पति यारा तह कौन कथा कौन सुनना हारा बह बेअंत ऊच ते ऊचा नानक आप सको आप है पहुचा जह आप रचियो प्रपंचकार तेह गुण मह कीनो विस्थार ਪਾਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹੁਮੈ ਮੋਹ ਭਰਮ ਪੈ ਪਹਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਹ ਅਭਗਤ ਭਗਤ ਤਹ ਆਪ ਜਹ ਪਸਰਾ ਪਾਸਾਰ ਸੰਤ ਪ੍ਰਤਾਪ ਦੁਹੁ ਪਾਖ ਕਾ ਪਹ ਧਨੀ ਉਨਕੀ ਸੋਭਾ ਉਨਹੁ ਬਨੀ ਆਪਹ ਕੌਤਕ ਕਰੈ ਆਨੰਦ ਚੋਜ ਆਪਹ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਅਥਾਹ ਅਗਨਤ ਤੋਲੈ ਜੋ ਬੁਲਾਵ ਹੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣਨੈ ਹਾਰ ਆਪ ਹੈ ਇਕ ਆਪ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ ਆਪਣਾ ਭਾਣਾ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਛੋ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨ ਹੋ ਬਿਸਾਰੈ ਤਿਸ ਤਾ ਜਬਰ ਕਹਾ ਕੋ ਜਾਏ ਸਭ ਸਿਰੇਕ ਨਿਰੰਜਨ ਰਾਏ

ਹਲਤ ਪਾਲਤ ਦੁਆਏ ਲੇਹੋ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪ ਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਾਪਾਰ ਕਰਹੋ ਵਾਪਾਰੀ, ਦਰਗਹ ਨਿਭਹ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰ ਨਾ ਵਹਿ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰਾ ਰੱਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨ ਪਹੁੰਚਨ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨਾਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸਕਟ ਮਾਹੇ, ਅਨਕਰੰਗ ਨਾਨਾ ਦ੍ਰਿਸ਼ਟਾ ਹੇ, ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ, ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦੇਖਾਏ, ਨਾਨਕ ਤਿਸ ਜਨ ਸੋਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ, ਵੇਦ ਪੁਰਾਣ ਸਿਮ੍ਰਿਤ ਮਹਿ ਦੇਖ, ਸਸੀਅਰ ਸੂਰ ਨਖਿਅਤਰ ਮਹਿ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨ ਕਬਹੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣ ਹੈ ਮੋਲ, ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਏਹੋ ਵਿਸਵਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਣਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਮ ਨਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਭੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਏਕੰਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਮਨ ਨਿਕਟ ਕਮਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾ, ਆਮਨ ਜਾਨ ਇੱਕ ਖੇਲ ਬਨਾਇਆ, ਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾ ਲਏ ਸਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਉਰਾ ਕਹੋ ਕਿਨੈ ਕਛ ਕਰਾ,
आप भला करतूत आतनिकी आपे जाने अपने जी की आप साच धारी सब साच उत्पोत अपन संगराच ताकि गत मित कही न जाए दूसर होए ता सोजी पाए तिसका किया सब परवान गुर प्रसाद नानके हो जान जो जान तिस सदा सुख होए आप मिलाए लए प्रभ सोए ओह तनवंत कुलवंत पतेवंत जीवन मुक्त जिस हृदय भगवंत धन धन धन जन आया जिस प्रसाद सब जगत तराया जन आवन काय है सुआओ जन कै संग चित आवै नाओ आप मुक्त मुक्त करै संसार नानक तिस जन कौ सदा नमस्कार।

ਦੀਨ ਦਇਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਇ ਹੈ ਆਧਾਰ ਉੱਤਮ ਸਲੋਕ ਸਾਧਕੇ ਬਚਨ ਮੁਲੀਕ ਲਾਲੇ ਹੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰਾ ਲੋਕ ਹੈ ਨਿਸਤਾਰ ਸਫਲ ਜੀਵਨ ਸਫਲ ਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿੰਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਹਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁਰ ਨ ਹੋਵੈ ਅਮਨ ਜਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆਂ ਬਹਿਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਹੀ ਦੇਖ ਕੇ ਅਣਡਿੱਠ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਖ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ।

ਅਕਾਲ ਪੁਰਖੇ ਆਪਣੇ ਪੰਥ ਤੇ ਸਦਾ ਸਹਾਇ ਦਾਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ

ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਪਾਵਨ ਹਜ਼ੂਰ ਅੰਦਰ ਐਤਵਾਰ ਦੇ ਹਫ਼ਤਾਵਾਰੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ ਅਤੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਇਸ 'ਚ ਪਾਤਸ਼ਾਹ ਜੀਓ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਦਿਆਂ ਸੇਵਕਾਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫੀ ਦੇਣੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਆਈ ਸੰਗਤ ਦੀ ਹਾਜ਼ਰੀ ਦਰਪ 'ਤੇ ਪ੍ਰਵਾਨ ਕਰਨੀ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ ਅੱਜ ਦੇ ਲੰਗਰਾਂ ਦੀ ਸੇਵਾ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸਰਦਾਰ ਅਜੀਤ ਸਿੰਘ ਵਿਰਕ ਦੇ ਸਪੁੱਤਰ ਮਿੱਤਰ ਪਾਲ ਸਿੰਘ ਵਿਰਕ ਅਤੇ ਬੀਬੀ ਕੁਲਦੀਪ ਕੌਰ ਵਿਰਕ ਵੱਲੋਂ ਬੀਬੀ ਜਸਲੀਨ ਕੌਰ ਵਿਰਕ ਅਤੇ ਬੀਬੀ ਗੁਰਮਹਿ ਕੌਰ ਵਿਰਕ ਦੀ ਪੜ੍ਹਾਈ ਸੰਪੂਰਨਤਾ ਹੋਰ

ਅਤੇ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਧੰਨਵਾਦ ਕਰਦੇ ਹਾਂ। ਅੱਜ ਦੇ ਲੰਗਰਾਂ ਦੀ ਸੇਵਾ, ਪਾਠ ਦੀ ਸੇਵਾ ਕੀਤੀ ਗਈ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੀ ਸੇਵਾ ਥਾਏ ਪਾਉਣੀ, ਲੇਖੇ ਲਾਉਣੀ, ਅੰਗ ਸੰਗ ਸਹਾਈ ਹੋਣਾ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਚੜ੍ਹਦੀ ਕਲਾ ਕਰਨੀ, ਬੱਚਿਆਂ ਨੂੰ ਮਹਾਰਾਜ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਮਤ ਦਾ ਧਾਰਨੀ ਬਣਾਉਣਾ। ਸੱਚੇ ਪਾਤਸ਼ਾਹ ਜੀ ਉਹ ਗੁਰਮਤ ਦੀ ਦਾਤ ਅਤੇ ਮਹਾਰਾਜ ਚੰਗੀ ਜੋ ਪੜ੍ਹਾਈਆਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ। ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਆਪ ਜੀ ਨੂੰ ਸੁੰਦਰ ਪੁਸ਼ਾਕਾਂ ਰੁਮਾਲਾ ਸਭ ਭੇਟ ਕੀਤਾ ਹੈ। ਆਪ ਅੰਗੀਕਾਰ ਕਰੋ, ਸੇਵਾ ਪ੍ਰਵਾਨ ਕਰੋ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਨਾਮ ਜਪੇ। ਕਾਕਾ ਹਰਵਿੰਦਰ ਸਿੰਘ ਅਰਸ਼ਦੀਪ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਚੜ੍ਹਦੀ ਕਲਾ ਸਫਲਤਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਸਰਬੱਤ ਸੰਗਤ ਨੂੰ ਆਪ ਜੀ ਆਪਣਾ ਪਾਵਨ ਮੁੱਖ ਵਾਕ ਬਖਸ਼ੋ। ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਜੋ ਸ਼ਰਧਾ ਕਰ ਸਿਮ ਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਚਿਆ ਕਰੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਹੋਵੇ ਸਫਤਖ ਸਾਮੰਦੀ ਨੂਰ ਅਰਸਾਹ ਪੁਰਸਾਹ ਚੱਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੋ ਕਹੋ ਟਲ ਗੁਰ ਸੇਵੀਆ ਅਹਿਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਤਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਜ਼ੂਰ, ਸਰਵ ਕਲਾ ਪਪੂਰ, ਚੌਰਦਾਸ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੇਲੇ ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ, ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਉਸ ਤੋਂ ਉਪਰੰਤ ਧੰਨਵਾਦੀਆਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ, ਹਰਜੀਤ ਸਿੰਘ ਔਰ ਸਾਡੇ ਹਜ਼ੂਰੀ ਰਾਗੀ ਜਿਸਾਂ ਨੇ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਗੁਰਬਾਣੀ ਸੰਗਤਾਂ ਨੂੰ ਸਰਵਣ ਕਰਾਈ। ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਅਜੀਤ ਸਿੰਘ ਵਿਰਕ ਪਰਿਵਾਰ ਵੱਲੋਂ ਆਪਣੇ ਬੇਟੀ ਦੀ ਪੜ੍ਹਾਈ ਪੂਰੀ ਹੋਣ ਦੇ ਸੰਬੰਧ ਵਿੱਚ ਕਰਵਾਈਆਂ ਜਾ ਰਹੇ ਨੇ। ਸੁਖਮਨੀ ਸਾਹਿਬ ਦੇ ਪਾਠ ਕਰਵਾਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪਰਿਵਾਰਾਂ ਦਾ ਵਾਹ ਵਾਹ ਧੰਨਵਾਦ, ਜੋ ਸੇਵਾਵਾਂ ਨਿਭਾ ਰਹੇ ਨੇ। ਹਫ਼ਤਾਵਾਰੀ ਦੀਵਾਨ ਆਰੰਭ ਹੋਣ ਜਾ ਰਹੇ ਨੇ, ਉਸ ਤੋਂ ਸਭ ਤੋਂ ਪਹਿਲਾਂ ਬੇਟੀ ਅਦਿਤਿਆ ਕੌਰ ਆਪ ਜੀ ਨੂੰ ਇੱਕ ਸ਼ਬਦ ਕੀਰਤਨ ਸਰਵਣ ਕਰਾਉਣਗੇ। ਉਸ ਤੋਂ ਬਾਅਦ ਬੀਬਾ ਅੰਮ੍ਰਿਤਾ ਕੌਰ ਇੱਕ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ ਅੱਜ ਦੇ। ਔਰ ਕੁਛ ਬੇਨਤੀਆਂ ਨੇ, ਜਿਸ ਤਰ੍ਹਾਂ ਪਿਛਲੇ ਪੀਕ ਜਨਰਲ ਬੋਡੀ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਜੋ ਸੁਝਾਓ ਆਏ ਸਨ, ਉਹਨਾਂ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਵੀ ਕਿਸੇ ਨੂੰ ਵੀ ਆਪਣੇ ਕੰਟਰੈਕਸ਼ਨ ਦੇ ਵਿੱਚ ਆਪਣਾ ਨਾਂ ਦੇਣਾ ਹੋਵੇ, ਗੁਰੂ ਘਰ ਵਿਖੇ ਗੁਰਦੁਆਰਾ ਪ੍ਰਮੋਟੀ ਦੇ ਨਾਲ ਸੰਪਰਕ ਕਰ ਸਕਦੇ ਹਾਂ। ਮੈਨੇਜਰ ਸਾਹਿਬ ਕੋਲ ਆਪਣਾ ਨਾਂ ਲਿਖਾ ਸਕਦੇ ਹਾਂ, ਕਿਉਂ ਅਸੀਂ ਜਲਦ ਤੋਂ ਜਲਦ ਜੋ ਕੰਟਰੈਕਸ਼ਨ ਕਮੇਟੀ ਆ ਉਹ ਅਨਾਊਂਸ ਕਰਨੀ ਆ। ਜੋ ਵੀ ਪੁਰਾਣੀ ਆਪਣਾ ਸੇਵਾਵਾਂ ਨਿਭਾ ਸਕਦਾ ਆ ਉਹ ਸਾਨੂੰ ਆਪਣਾ ਨਾਂ ਲਿਖਾ ਸਕਦੇ ਨੇ। ਆਓ ਆਪਾਂ ਨੂੰ ਬੇਟੀ ਅਦਿਤਿਆ ਕੌਰ ਕੋਲੋਂ ਤੁਸੀਂ ਕਰਨਾ ਸਭ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
2: ਤੁਸੀਂ ਗਏ ਨਹੀਂ ਫਿਰ?

गुरु जी की फतेह।

0: ਹਾਜ਼ਰਾ ਗੁਰੂ ਸਾਹਿਬ ਚੌਥ ਦੇ ਮਾਲਕ ਸ੍ਰੀ ਗ੍ਰੰਥ ਸਾਹਿਬ ਜੀ ਫੀਰੀ ਬੈਠੀ ਜੁੜ ਬੈਠੀ ਸਾਧ ਸੰਗਤ ਜੀ ਧੰਨਵਾਦੀਆਂ ਬੇਟੀ ਅੰਮ੍ਰਿਤਾ ਦਾ ਦਿੱਤਾ ਕੌਰ ਜੀ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ ਉਹ ਪਰਿਵਾਰਾਂ ਦੇ ਵੀ ਧੰਨਵਾਦ ਹੈ ਜਿਹਨਾਂ ਨੇ ਬੱਚਿਆਂ ਨੂੰ ਆਪਣੇ ਗੁਰਸਿੱਖੀ ਦੇ ਨਾਲ ਜੋੜਿਆ ਅਤੇ ਇਸ ਦੇ ਕਾਬਲ ਬਣਾਇਆ ਜੋ ਗੁਰਬਾਣੀ ਦੀ ਸ਼ਬਦ ਕੀਰਤਨ ਸਰਵਣ ਕਰਵਾ ਸਕਣ ਜੇ ਕਿਸੇ ਹੋਰ ਵੀ ਬੱਚੇ ਜੋ ਸਿੱਖਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਆ ਕੇ ਦਾਸ ਕੋਲੋਂ ਜੇ ਕੋਈ ਕੀਰਤਨ ਕਰਨ ਦਾ ਸ਼ਬਦ ਕੀਰਤਨ ਕਰਨ ਦਾ ਸਮਾਂ ਲੈਣਾ ਚਾਹੁੰਦੇ ਹੋਣ ਤਾਂ ਉਹ ਮੇਰੇ ਕੋਲ ਸਟੇਜ 'ਤੇ ਆ ਸਕਦੇ ਨੇ ਉਹ ਇਹ ਜੋ ਇਹ ਬੱਚੇ ਹੀ ਆਪਣੇ ਭਵਿੱਖ ਆ ਸਾਡੀ ਕੋਸ਼ਿਸ਼ ਹੁੰਦੀ ਆ ਕਮੇਟੀ ਦੀ ਕੋਸ਼ਿਸ਼ ਹੈ ਵੱਧ ਤੋਂ ਵੱਧ ਬੱਚੇ ਗੁਰਬਾਣੀ ਦੇ ਨਾਲ ਸਿੱਖੀ ਦੇ ਨਾਲ ਜਾਣ ਇਸੇ ਕਰਕੇ ਹੀ ਜੋ ਸਾਡੇ ਗੁਰੂ ਘਰ ਦੇ ਸਕੂਲ ਚਲਾਉਂਦੇ ਪ੍ਰਿੰਸੀਪਲ ਸਾਹਿਬ ਉਹ ਵੀ ਬਹੁਤ ਉਪਰਾਲਾ ਕਰਦੇ ਨੇ ਔਰ ਸਾਰੇ ਟੀਚਰ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਕੂਲ ਜਲਦ ਆਰੰਭ ਹੋਣ ਜਾ ਰਿਹਾ ਆ ਜਿਹੜੇ ਪਰਿਵਾਰਾਂ ਨੇ ਬੱਚੇ ਹਾਲੇ ਤੱਕ ਆਪਾਂ ਸਕੂਲ ਵਿੱਚ ਹਾਜ਼ਰ ਨਹੀਂ ਕਰਵਾਏ ਦਾਖਲਾ ਨਹੀਂ ਲਿਆ ਉਹਨਾਂ ਨੂੰ ਬੇਨਤੀ ਆ ਵੀ ਜੋ ਆਪਾਂ ਮਾਇਆ ਦੀ ਦੌੜ ਵਿੱਚ ਨੱਠੇ ਭੱਜੇ ਫਿਰਦੇ ਮਾਇਆ ਆਪਾਂ ਇੱਥੇ ਹੀ ਛੱਡ ਜਾਣੀ ਆ ਇਹ ਬੱਚੇ ਹੀ ਆਪਣਾ ਭਵਿੱਖ ਆ ਇਹਨਾਂ ਨੇ ਹੀ ਗੁਰਧਾਮਾਂ ਨੂੰ ਗਾਂਹ ਸਾਂਭਣਾ ਆ ਕਈ ਵਾਰ ਫਿਰ ਆਪਾਂ ਜਦ ਸਮਾਂ ਨਿਕਲ ਜਾਂਦਾ ਆਪਾਂ ਪਛਤਾਉਂਦੇ ਹਾਂ ਉਸ ਚੀਜ਼ ਨੂੰ ਵੀ ਆਪਾਂ ਬੱਚਿਆਂ ਨੂੰ ਸਮੇਂ ਸਿਰ ਨਹੀਂ ਸਾਂਭਿਆ ਆਪਾਂ ਮਾਇਆ ਦੁਆਲੇ ਦੌੜੇ ਫਿਰਦੇ ਰਹੇ ਹਾਂ ਜੇ ਪੁਰਾਣੇ ਆਪਾਂ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਹੀ ਆਪਾਂ ਬੱਚਿਆਂ ਨੂੰ ਇਸ ਪਾਸੇ ਲਾ ਲਈਏ ਕਿਉਂਕਿ ਫਿਰ ਆਪਾਂ ਨੂੰ ਜਦ ਬੱਚੇ ਜਵਾਨ ਹੁੰਦੇ ਆ ਫਿਰ ਇੰਨੀ ਲੋੜ ਨਹੀਂ ਪੈਂਦੀ ਪਹਿਰਾ ਦੇਣ ਦੀ ਵੀ ਲੋੜ ਨਹੀਂ ਪੈਂਦੀ ਬੱਚੇ ਗੁਰਬਾਣੀ ਦੇ ਨਾਲ ਜੁੜ ਜਾਂਦੇ ਆ ਜਦ ਗੁਰਬਾਣੀ ਨਾਲ ਜੁੜੇ ਹੁੰਦੇ ਆ ਅਤੇ ਆਪਾਂ ਨੂੰ ਇੰਨਾ ਚਿੰਤਾ ਨਹੀਂ ਹੁੰਦੀ ਇਹ ਨਿਮਰਤਾ ਸਹਿਤ ਬੇਨਤੀ ਆ ਆਓ ਜੋ ਵੀ ਜੇ ਕਿਸੇ ਨੂੰ ਕੋਈ ਕਿਸੇ ਦੀ ਚੀਜ਼ ਦੀ ਹੈਲਪ ਦੀ ਲੋੜ ਆ ਸਾਡੀ ਪ੍ਰਬੰਧਕ ਕਮੇਟੀ ਹੈਲਪ ਕਰਨ ਲਈ ਤਿਆਰ ਆ ਬਾਕੀ ਕੋਈ ਆਪਣੇ ਕੋਲ ਖਾਸ ਫੀਸ ਨਹੀਂ ਹੈਗੀ ਗੁਰਦੁਆਰਾ ਸਾਹਿਬ ਵਿਖੇ ਸਕੂਲ ਦੀ ਜਿਹੜੇ ਜਿੰਨੇ ਵੀ ਵਲੰਟੀਅਰ ਆ ਅਸੀਂ ਟੀਚਰ ਸਾਹਿਬਾਨ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਕੋਈ ਕਿੰਨੇ ਸਾਲਾਂ ਤੋਂ ਜੋ ਆ ਫਰੀ ਸੇਵਾਵਾਂ ਕਰ ਰਹੇ ਨੇ ਉਹਨਾਂ ਸਾਰੇ ਟੀਚਰ ਸਾਹਿਬਾਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਪੇਰੈਂਟਸ ਦਾ ਵੀ ਧੰਨਵਾਦ ਹੈ ਜਿਹੜੇ ਬੱਚਿਆਂ ਨੂੰ ਆਪਣੀ ਗੁਰਸਿੱਖੀ ਨਾਲ ਜੋੜਦੇ ਨੇ ਆਓ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਹੈ ਸਾਹਿਬ ਭਾਈ ਜਰਨੈਲ ਸਿੰਘ ਜੀ ਤੋਂ 11:45 ਆਪ ਜੀ ਸ਼ਬਦ ਕੀਰਤਨ ਸਰਵਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਵਾਹਿਗੁਰੂ

0: ਗੁਰੂ ਪਿਆਰੇ ਸਤਿਸੰਗ ਜੀ, ਉਸ ਸਮੇਂ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਤਨ ਤਾ ਯੋਗ ਹੋ ਆਪ ਸਾਰੇ ਜੋ ਕਿ ਜੁਗੋ ਜੁਗ ਅਟਲ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਪ ਜੀ ਸੰਗਤੀ ਰੂਪ ਵਿੱਚ ਗੁਰਬਾਣੀ ਕੀਰਤਨ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਅੱਗੋਂ ਤੋਂ ਵੀ ਸਤਿਗੁਰੂ ਜੀ ਸਤ ਸੰਗਤ ਕਰਨ ਦੇ ਉਦਮ ਪ੍ਰਦਾਨ ਕਰਨ ਜੀ। ਹੁਣ ਆਪ ਦੇ ਸਾਨੂੰ ਸਤਿਕਾਰਯੋਗ ਗਿਆਨ ਜੀ ਗਿਆਨੀ ਭਾਈ ਦਰਸ਼ਨ ਸਿੰਘ ਜੀ ਆਪ ਜੀ ਨੂੰ ਗੁਰਮਤਿ ਦੇ ਵਿਚਾਰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਿਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰ ਬੈਗ ਜੋੜਵੱਟੀ ਸਾਧ ਸੰਗਤ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗ ਜੀ ਭਾਈ ਜਰਨੈਲ ਸਿੰਘ ਜੀ ਦੇ ਸੰਸਾਂਗਤਾਂ ਨੂੰ ਗੁਰੂਆਂ ਦੇ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੇ ਲੰਗਰਾਂ ਦੀਆਂ ਸਭਾਵਾਂ ਸਰਦਾਰ ਅਜੀਤ ਸਿੰਘ ਬੈਰਕ ਦੇ ਸਪੁੱਤਰ ਮਿੱਤਰਪਾਲ ਸਿੰਘ, ਬੀਬੀ ਕੁਲਦੀਪ ਕੌਰ ਬੈਰਕ ਵੱਲੋਂ ਬੀਬੀ ਜਸਲੀਨ ਕੌਰ, ਬੀਬੀ ਗੁਰਮਹਿਕ ਕੌਰ ਦੇ ਬੈਰਕ ਦੀ ਪੜ੍ਹਾਈ ਦੀ ਸਪੂਰਤਾ ਦੇ ਸ਼ੁਕਰਾਨੇ ਵਜੋਂ ਅੱਜ ਸਵੇਰੇ ਗੁਰੂ ਦਾ ਊਟ ਆਸਰਾ ਲੈਂਦੇ ਹੋਏ ਸੁਖਣੀ ਸਾਹਿਬ ਦੇ ਪਾਠ ਕਰਵਾਏ ਨੇ। ਉਸ ਤੋਂ ਉਪਰੰਤ ਲੰਗਰਾਂ ਦੀਆਂ ਸਵਾਵਾਂ ਪਰਿਵਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ, ਜੋ ਗੁਰੂ ਘਰ ਪਹੁੰਚ ਕੇ ਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਗੁਰਬਾਣੀ ਦਾ ਊਟ ਆਸਰਾ ਲਿਆ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਕੂਲ ਦੀ ਜੋ ਪੜ੍ਹਾਈ ਹੈ ਅੱਜ ਦਿਨ ਸਤੰਬਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਪਹਿਲੇ ਵੀਕ। ਥੋੜ੍ਹਾ ਸੰਗਤਾਂ ਨੂੰ ਬੇਨਤੀ ਆ, ਚੁੱਪ ਦਾ ਦਾਨ ਬਖਸ਼ੋ, ਅਤੇ ਜਿਹੜੇ ਵੀ ਹਾਲੇ ਪਰਿਵਾਰ ਬੱਚਿਆਂ ਨੂੰ ਸਕੂਲ 'ਚ ਦਾਖਲਾ ਦਿਵਾਉਣ ਤੋਂ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਬੇਨਤੀ ਹੈ, ਆਓ ਆਪਾਂ ਮੱਢ ਤੋਂ ਹੀ ਪ੍ਰੀਤ ਨੂੰ ਗੁਰਸਿੱਖੀ ਦੇ ਨਾਲ ਜੋੜੀਏ, ਅਤੇ ਆਉਣ ਵਾਲੇ ਸਮੇਂ ਵਿੱਚ ਉਸਦਾ ਆਪ ਜੀ ਨੂੰ ਆਪ ਹੀ ਪਤਾ ਲੱਗ ਜਾਵੇਗਾ ਵੀ ਜੇ ਆਪਾਂ ਮੁੱਢ ਤੋਂ ਹੀ ਬੱਚਿਆਂ ਨੂੰ ਟਾਈਮ ਦਿੰਦੇ ਹਾਂ ਉਹਦਾ ਸਾਨੂੰ ਕੀ ਫਲ ਮਿਲਦਾ ਆ। ਇਹ ਤੁਹਾਨੂੰ ਜਦ ਬੱਚੇ ਜਵਾਨ ਹੁੰਦੇ ਆ ਫਿਰ ਤੁਹਾਨੂੰ ਇੰਨੀ ਚਿੰਤਾ ਨਹੀਂ ਹੁੰਦੀ, ਕਿਉਂਕਿ ਜਾਂ ਤੁਸੀਂ ਮੁੱਢ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਜੋੜ ਲਿਆ ਉਹਦਾ ਫਲ ਆਪਾਂ ਨੂੰ ਬਾਅਦ 'ਚ ਹੀ ਪਤਾ ਲੱਗਦਾ ਹੈ। ਜੇ ਅੱਜ ਸਮਾਂ ਆਪਾਂ ਮਾਂ ਦੇ ਦੁਆਲੇ ਦੌੜ ਵਿੱਚ ਹੀ ਰੱਖਿਆ, ਬੱਚਿਆਂ ਨੂੰ ਸਮਾਂ ਨਾ ਦਿੱਤਾ, ਅਤੇ ਫਿਰ ਆਉਣ ਵਾਲੇ ਸਮੇਂ ਵਿੱਚ ਵੀ ਆਪ ਪਤਾ ਹੀ ਆ ਵੀ ਬੱਚੇ ਫਿਰ ਤੁਹਾਡੀ ਗੱਲਬਾਤ ਨਹੀਂ ਸੁਣਦੇ, ਕਿਉਂਕਿ ਉਹ ਇੱਥੇ ਦੀ ਸੁਸਾਇਟੀ ਵਿੱਚ ਪੈ ਜਾਂਦੇ ਨੇ, ਫਿਰ ਉਹਨਾਂ ਨੂੰ ਮੋੜਨਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਆ। ਸਾਡੀ ਨਿਮਰਤਾ ਸਹਿਤ ਬੇਨਤੀ ਹੈ ਜਿਹੜੇ ਵੀ ਪਰਿਵਾਰ ਬੱਚੇ ਨੂੰ ਹਾਲੇ ਦਾਖਲਾ ਨਹੀਂ ਦਵਾਇਆ, ਆਓ ਆਪਾਂ ਜਿੰਨੇ ਵੀ ਸੇਵਾਦਾਰ ਆ ਆਪਣੇ ਟੀਚਰ ਸਾਹਿਬਾਨ ਉਹ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰਿੰਸੀਪਲ ਸਾਹਿਬ ਦਾ ਵੀ ਬਹੁਤ ਧੰਨਵਾਦ ਜੋ ਵਲੰਟੀਅਰ ਤੌਰ 'ਤੇ ਸੇਵਾਵਾਂ ਨਿਭਾ ਰਹੇ ਨੇ, ਕਿਉਂਕਿ ਆਪਣੇ ਬੱਚੇ ਦਾ ਸਾਹਮਣੇ ਹਰ ਕੋਈ ਸਾਂਭ ਲੈਂਦਾ ਹੈ। ਵਲੰਟੀਅਰ ਸੇਵਾਵਾਂ ਕਰਨੀਆਂ ਦਾਸ ਨੂੰ ਪਤਾ ਹੀ ਆ, ਬਹੁਤ ਸਮਾਂ ਕੱਢਣਾ ਪੈਂਦਾ ਆ ਔਰ ਜਿਗਰਾ ਵੀ ਕਰਨਾ ਪੈਂਦਾ ਹੈ। ਜਿਸ ਦੇ ਨਾਲ ਆਪਣਾ ਜੋ ਜਨਰਲ ਬੋਡੀ ਮੀਟਿੰਗ ਵਿੱਚ ਸੁਝਾਓ ਆਏ ਸਨ, ਆਪਣੇ ਜੋ ਗੁਰੂ ਘਰ ਦੇ ਸਕੂਲ ਦੀ ਬੱਚਿਆਂ ਦੀ ਬਿਲਡਿੰਗ ਬਣਾਉਣੀ ਆ ਉਹ ਜ਼ਰੂਰੀ ਆ, ਕਿਉਂਕਿ ਇਹੀ ਸਾਡਾ ਭਵਿੱਖ ਆ। ਇਹਨਾਂ ਨੇ ਹੀ ਗੁਰਧਾਮ ਬਾਅਦ ਆਪਣੇ ਸਾਹਮਣੇ ਨੇ, ਉਹਦੇ ਵਾਸਤੇ ਜਿਸ ਕਿਸੇ ਨੇ ਵੀ ਕੰਟਰੈਕਸ਼ਨ ਦੇ ਵਿੱਚ ਨਾਂ ਆਪਣਾ ਦੇਣਾ ਹੋ ਸਕਦਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ, ਮੈਨੇਜਰ ਸਾਹਿਬ ਕੋਲ ਵੀ ਨਾਂ ਲਿਖਾ ਸਕਦਾ। ਅਸੀਂ ਫਿਰ ਦੋ ਤਿੰਨ ਚਾਰ ਵੀਕਾਂ ਦੇ ਵਿੱਚ ਹੀ ਜੋ ਕੰਟਰੈਕਸ਼ਨ ਦੀ ਕਮੇਟੀ ਆ ਸੰਗਤ ਅਪਰੂਵਲ ਲਈ ਜਾਵੇਗੀ, ਉਹ ਜਿਹੜੀ ਕਮੇਟੀ ਬਣੂਗੀ ਉਹ ਸਕੂਲ ਦੀ ਜਿੰਨਾ ਚਿਰ ਕੰਟਰੈਕਸ਼ਨ ਹੋਵੇਗੀ ਉਹੀ ਜ਼ਿੰਮੇਵਾਰ ਹੋਵੇਗੀ, ਉਹੀ ਕੰਮ ਕਾਜ ਸੰਭਾਲੇਗੀ। ਕਮੇਟੀ ਕੋਈ ਨਵੀਂ ਆਵੇ ਜਾਂ ਇਹੀ ਕੰਮ ਕਰੇ, ਜਿਹੜੀ ਕੰਟਰੈਕਸ਼ਨ ਦੀ ਕਮੇਟੀ ਹੋਵੇਗੀ ਉਹਦੀ ਹੀ ਜ਼ਿੰਮੇਵਾਰੀ ਬਿਲਡਿੰਗ ਦੀ ਹੋਵੇਗੀ, ਇਹ ਬਹੁਤ ਜ਼ਰੂਰੀ ਆ। ਬਾਕੀ ਹੋਰ ਬੇਨਤੀਆਂ ਵੀ ਮੇਰੀਆਂ ਹੈਗੀਆਂ, ਕਈਆਂ ਨੂੰ ਮੌਕਾ ਨਹੀਂ ਮਿਲਦਾ ਕਮੇਟੀਆਂ ਵਿੱਚ ਆਉਣ ਦਾ, ਉਹਨਾਂ ਨੂੰ ਵੀਰਾਂ ਨੂੰ ਵੀ ਮੈਂ ਮੌਕਾ ਦੇਣ ਦਾ ਚਾਂਸ ਦਿੰਦਾ ਹਾਂ, ਆਓ। ਨਾ ਤਾਂ ਮੇਰੇ ਕੋਲ ਅੱਜ ਤੱਕ ਕਦੇ ਆਇਆ ਨਹੀਂ 15-20 ਸਾਲ ਤੋਂ, ਮੇਰੀ ਕੋਸ਼ਿਸ਼ ਜਾਰੀ ਆ, ਕੋਸ਼ਿਸ਼ ਜਾਰੀ ਰਹੇਗੀ। ਬੰਦੀ ਛੋੜ ਦਿਵਸ ਰਾਤ ਨੂੰ ਸਾਨੂੰ ਵਲੰਟੀਅਰਾਂ ਦੀ ਲੋੜ ਆ, ਨਵੇਂ ਸਾਲ 'ਤੇ ਅਸੀਂ ਹੁਣ ਤੋਂ ਹੀ ਬੇਨਤੀ ਕਰਨੀ ਸ਼ੁਰੂ ਕਰ ਦਿੰਦੇ ਹਾਂ ਵੀ ਨਵੇਂ ਸਾਲ 'ਤੇ ਵੀ ਵਲੰਟੀਅਰਾਂ ਦੀ ਬਹੁਤ ਲੋੜ ਹੁੰਦੀ ਆ। ਆਪਣਾ ਤੁਸੀਂ ਨਾਂ ਕਿਸੇ ਵੀ ਸਵਾਮ ਵਿੱਚ ਸਾਡੇ ਨੂੰ ਲਿਖਾ ਸਕਦੇ ਨੇ। ਇਹ ਬੇਨਤੀਆਂ ਨੇ ਆਓ ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਤੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨ ਸੁਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈਂ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜਨਤਾ ਤੂੰ ਪੁਰਖ ਜਨਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਰ ਕੰਪਿਓ ਪਗ ਡਗ ਮਗੈ, ਨੈਨ ਜੋਤ ਤੀਹੀਨ, ਕਹੋ ਨਾਨਕ ਕਹਿ ਬੇਦ ਪਈ, ਤਉ ਨ ਹਰ ਰਸਲੀਨ। ਸਿਰ ਕੰਪਿਓ ਪਗ ਡਗ ਮਗੈ, ਨੈਨ ਜੋਤ ਤੇਹੀਨ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਦਿਨ ਦੇ ਦੂਜੇ ਪੈਰ ਦੇ ਹਫ਼ਤਾਵਾਰੀ ਸਜਰਾਏ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੌਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ, ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੁਆਰਾ ਜੋ ਪਾਵਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਲੋਕਾਂ ਦੀ ਕਥਾ, ਮਹਾਰਾਜ ਜੀ ਦੇ 350ਵੇਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਿਛਲੇ ਸਾਲ ਪ੍ਰਾਰੰਭ ਕੀਤੀ ਸੀ। ਪ੍ਰਬੰਧਕ ਜਨਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਸਤਿਗੁਰਾਂ ਦੀ ਕਿਰਪਾ ਨਾਲ 46 ਸਲੋਕ ਪਿੱਛੇ ਹੋ ਚੁੱਕੇ ਨੇ, 47ਵਾਂ ਸਲੋਕ ਅੱਜ ਪ੍ਰਾਰੰਭ ਹੋ ਰਿਹਾ ਹੈ। ਵਿੱਚ ਹੋਰ ਦਿਹਾੜੇ ਆਉਣ ਕਰਕੇ ਐਤਵਾਰ ਦਾ ਇਹ ਕਥਾ ਵਿੱਚ ਨਾਗਾ ਪੈ ਜਾਂਦਾ ਹੈ, ਤਾਂ ਕਰਕੇ ਲੰਬਾ ਸਮਾਂ ਥੋੜ੍ਹਾ ਜਿਹਾ ਹੋ ਗਿਆ। ਸਤਿਗੁਰੂ ਕਿਰਪਾ ਕਰਨ ਕਿ ਮਨ ਵਿੱਚ ਵਿਚਾਰ ਕੀਤੀ ਵੀ ਐਤਕੀ ਨਵੰਬਰ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਆਉਣਗੇ, ਉਸ ਦਿਨ ਆਪਾਂ ਸਲੋਕ ਸੰਪੂਰਨ ਕਰਵਾ ਲੈਣ। ਸਤਿਗੁਰੂ 11 ਸਲੋਕ ਬਾਕੀ ਨੇ, 57 ਸਲੋਕ ਹਨ ਭੋਗ ਦੇ, ਜੋ ਸਤਿਗੁਰਾਂ ਨੇ ਸ਼ਹੀਦੀ ਦੇਣ ਤੋਂ ਪਹਿਲਾਂ ਦਿੱਲੀ ਦੇ ਔਰੰਗਜ਼ੇਬ ਦੇ ਕੈਦ ਖਾਨੇ ਵਿੱਚ ਲੋਹ ਪਿੰਜਰੇ ਦੇ ਵਿੱਚ ਉਚਾਰੇ ਸਨ। ਪਾਵਨ ਬਾਣੀ ਉਚਾਰਨ ਕਰਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਪਰਥਾਈ ਮਾਤਾਵਾਂ ਦੇ ਪਰਿਵਾਰ ਦੇ ਸਾਹਿਬਜ਼ਾਦਾ ਜੀ ਦੇ ਉਚਾਰਨ ਕੀਤੇ ਸਨ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਬੈਰਾਗਮਈ ਅਸਲ ਸੱਚ ਕੀ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਪਿੱਛੇ ਦੱਸਿਆ ਸੀ ਪਿਛਲੇ ਸਲੋਕ ਵਿੱਚ ਵੀ ਤੀਰਥ ਵਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਹ ਫਲ ਜਾਤ ਤੇ ਹੇ ਜਉਂ ਕੁੰਚਰ ਇਸਨਾਨ ਜਿਹੜੇ ਲੋਕ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ ਕਠਨ ਸਾਧਨ ਹੈ ਤੀਰਥਾਂ 'ਤੇ ਜਾਣਾ ਪੁਰਾਣੇ ਸਮਿਆਂ ਵਿੱਚ ਤੁਰ ਕੇ ਜਾਂਦੇ ਸਨ ਜਿਹੜਾ ਤੀਰਥ ਯਾਤਰਾ 'ਤੇ ਘਰੋਂ ਤੁਰ ਪੈਂਦਾ ਸੀ ਗੰਗਾ ਆਦਿਕ ਨੂੰ ਅਤੇ ਦੂਜੇ ਬਹੁਤੀ ਵਾਰ ਉਹਦੀ ਆਸਾ ਛੱਡ ਦਿੰਦੇ ਸਨ ਪਤਾ ਨਹੀਂ ਜਾਂਦਾ ਮੁੜ ਕੇ ਆਵੇਗਾ ਕਿ ਨਹੀਂ ਇੰਨੀ ਵਾਟ ਜਾਣਾ ਹੈ ਜੰਗਲ ਬੀਆ ਬਾਣ ਦਾ ਰਸਤਾ ਹੁੰਦਾ ਸੀ ਰਸਤੇ ਵਿੱਚ ਵੀ ਕੋਈ ਹਬੀ ਨਬੀ ਕੁਝ ਵੀ ਹੋ ਸਕਦਾ ਹੈ ਤੁਰ ਕੇ ਜਾਂਦੇ ਸਨ ਫਿਰ ਉੱਥੇ ਜਾ ਕੇ ਇਸ਼ਨਾਨ ਆਦਿ ਕਰਨੇ ਪੁੰਨ ਦਾਨ ਕਰਨੇ ਵਰਤ ਰੱਖਣੇ ਸੰਜਮ ਵਿੱਚ ਰਹਿਣਾ ਸਰੀਰ ਨੂੰ ਦੁੱਖ ਦੇਣਾ ਕਸ਼ਟ ਦੇਣਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਰਮ ਭਾਵੇਂ ਠੀਕ ਹੈ ਪਰ ਇਹ ਕਰਨ ਨਾਲ ਜੇ ਤੇਰੇ ਤੀਰਥ ਨਹਾਏ ਅਹਮ ਬੁੱਧ ਮੈਲ ਲਾਏ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਬਚਨ ਨੇ ਜਿੰਨੇ ਤੀਰਥ ਨਹਾਤੇ ਉਨੀ ਅਹਮ ਬੁੱਧ ਹਉਮੈ ਵਾਲੀ ਬੁੱਧੀ ਹੰਕਾਰ ਦੀ ਮੈਲ ਲਾ ਲਈ ਵੀ ਮੈਂ ਬੜਾ ਸ਼੍ਰੋਮਣੀ ਹਾਂ ਦੂਜਿਆਂ ਨਾਲੋਂ ਦੂਜੇ ਲੋਕ ਤਾਂ ਮਾਇਆ ਦੇ ਵਿੱਚ ਫਸੇ ਹੋਏ ਨੇ ਘਰਾਂ ਵਿੱਚ ਕੰਮਾਂ ਕਾਰਾਂ ਵਿੱਚ ਹੀ ਲੱਗੇ ਰਹਿੰਦੇ ਨੇ ਮੈਂ ਇੰਨੀ ਤੀਰਥ ਯਾਤਰਾ ਕੀਤੀ ਇੰਨਾ ਜਾ ਕੇ ਪੁੰਨ ਦਾਨ ਕੀਤਾ ਇੰਨੇ ਵਰਤ ਰੱਖੇ ਨੇ ਜੇ ਹਉਮੈ ਹੋ ਗਈ ਤਾਂ ਫਿਰ ਇਹ ਕਿਸੇ ਕੰਮ ਨਹੀਂ ਮਨ ਮੈਂ ਧਰੈ ਗੁਮਾਨ ਮਨ ਵਿੱਚ ਜੇ ਗੁਮਾਨ ਆ ਜਾਵੇ ਹੰਕਾਰ ਆ ਜਾਵੇ ਕਿਉਂਕਿ ਜਿੰਨੇ ਧਰਮ ਦੇ ਕਰਮ ਨੇ ਸਾਧਨ ਹਨ ਇਹ ਮਨ ਨੂੰ ਸਵਾਰਨ ਵਾਸਤੇ ਕੀਤੇ ਜਾਂਦੇ ਨੇ ਵੀ ਮਨ ਦੀ ਮੈਲ ਧੁੱਪ ਜਾਵੇ ਇਹ ਸਾਫ਼ ਹੋ ਜਾਵੇ ਅਤੇ ਜੇ ਉਲਟਾ ਉਹਦੇ ਵਿੱਚ ਹਉਮੈ ਦੀ ਮੈਲ ਹੀ ਲੱਗ ਜਾਣੀ ਗੁਮਾਨ ਆ ਜਾਣਾ ਫਿਰ ਮਹਾਰਾਜ ਜੀ ਨੇ ਕਿਹਾ ਸੀ ਨਾਨਕ ਨੇਹ ਫਲ ਜਾਤ ਤੇ ਜਉਂ ਕੁੰਚਰ ਇਸਨਾਨ ਉਹ ਇਉਂ ਬਿਰਥ ਜਾਂਦੇ ਨੇ ਕੀਤੇ ਹੋਏ ਜਿਵੇਂ ਹਾਥੀ ਦਾ ਨਹਾਉਣ ਹੁੰਦਾ ਹੈ ਹਾਥੀ ਨੂੰ ਭਾਵੇਂ ਗੰਗਾ ਦੇ ਸਵੱਛ ਪਾਣੀ ਵਿੱਚ ਸੌ ਸਾਬਣ ਮਨ ਵੱਲ ਨਵਾ ਦਿਓ ਅਤੇ ਜਦੋਂ ਨਹਾਉਣ ਤੋਂ ਬਾਅਦ ਉਹ ਬਾਹਰ ਆਵੇਗਾ ਕੱਚੇ ਥਾਂ 'ਤੇ ਉਹਦੇ ਲਿਟਣਾ ਸ਼ੁਰੂ ਕਰ ਦਿੰਦਾ ਹੈ ਫਿਰ ਲਿਟ ਲਿਟ ਕੇ ਆਪਣੇ ਸਾਰੇ ਪਿੰਡੇ ਨੂੰ ਮਿੱਟੀ ਲਾ ਲੈਂਦਾ ਖੇਡ ਆਉਂਦਾ ਹੈ ਸੋ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਹਾਥੀ ਜਿਹੋ ਜਿਹਾ ਨਹਾਤਾ ਜਿਹੋ ਜਿਹਾ ਨਾ ਨਹਾਤਾ ਇੱਕ ਸਮਾਨ ਹੁੰਦਾ ਹੈ ਸੋ ਜਉਂ ਕੁੰਚਰ ਇਸਨਾਨ ਜਿਵੇਂ ਹਾਥੀ ਦਾ ਨਹਾਉਣ ਹੁੰਦਾ ਐਵੇਂ ਮਹਾਰਾਜ ਕਹਿੰਦੇ ਫਿਰ ਭਾਈ ਵਿਅਰਥੀ ਹੈ ਜੇ ਹਉਮੈ ਦੀ ਖੇ ਹੀ ਪਾ ਲਈ ਉੱਪਰ ਜੇ ਮਨ ਫਿਰ ਮੈਲੇ ਦਾ ਮੈਲਾ ਹੈ ਤਾਂ ਫਿਰ ਇਹ ਸਾਧਨ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਹੈ ਕਿਉਂ ਆਪ ਜੀ ਨੇ ਸਮਝਾਇਆ ਸੀ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੁਨਵਰ ਗਲੇ ਮਾਨ ਸਵੈ ਕੋ ਖਾਏ ਸੋ ਜੇ ਮਾਇਆ ਛੱਡ ਦਿੱਤੀ ਪੁੰਨ ਦਾਨ ਕਰ ਲਿਆ ਪਰ ਮਾਨ ਉਸ ਤੋਂ ਵੱਡਾ ਕਰ ਲਿਆ ਹੰਕਾਰ ਮਨ ਵਿੱਚ ਫਿਰ ਕੋਈ ਫਾਇਦਾ ਨਹੀਂ ਇਹ ਮਾਨ ਹੀ ਸਾਰਿਆਂ ਨੂੰ ਸ਼ੁਭ ਗੁਣਾਂ ਨੂੰ ਅੰਦਰ ਟਿਕਣ ਨਹੀਂ ਦਿੰਦਾ ਇਹ ਗਾਲ ਦਿੰਦਾ ਹੈ ਸ੍ਰੇਸ਼ਟ ਮੁਨੀ ਜਨ ਵੀ ਮਾਨ ਨੇ ਖਾ ਲਏ ਇਹਨੂੰ ਵੀ ਛੱਡਣਾ ਚਾਹੀਦਾ ਹੈ ਅੱਗੇ ਸੱਚੇ ਪਾਤਸ਼ਾਹ ਜੀ ਹੋਰ ਬਿਰਧ ਅਵਸਥਾ ਤੱਕ ਬੰਦਾ ਪਹੁੰਚ ਜਾਂਦਾ ਹੈ ਪਰ ਵਾਹਿਗੁਰੂ ਦਾ ਭਜਨ ਬੰਦਗੀ ਨਾਲ ਨਹੀਂ ਜੁੜਦਾ ਹੈ ਜੋ ਮੁੱਖ ਪ੍ਰਯੋਜਨ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਪ੍ਰਯੋਜਨ ਹੈ ਇਹਦਾ ਪਰ ਕਈ ਵਾਰ ਐਸਾ ਹੁੰਦਾ ਮਾਇਆ ਦੇ ਮੋਹ ਵਿੱਚ ਸੋ ਬਿਰਧ ਅਵਸਥਾ ਨੂੰ ਪਹੁੰਚ ਜਾਂਦਾ ਹੈ, ਬਲ ਤੋਂ ਹੀਣੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਪਰ ਵਾਹਿਗੁਰੂ ਦਾ ਨਾਮ ਫਿਰ ਵੀ ਗ੍ਰਹਿਣ ਨਹੀਂ ਕਰਦਾ, ਗੁਰੂ ਵਾਲਾ ਫਿਰ ਵੀ ਨਹੀਂ ਬਣਦਾ ਹੈ। ਇਹ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਮਨੁੱਖ ਦੀ ਹਾਲਤ, ਬਹੁਤੇ ਜਿਹੜੇ ਗ੍ਰਸੇ ਹੁੰਦੇ ਨੇ ਮਾਇਆ ਦੇ ਮੋਹ ਵਿੱਚ, ਸੋ ਆਪਣੀ ਜੋ ਕੁਝ ਬਣਾਇਆ ਹੁੰਦਾ, ਇਕੱਠਾ ਕੀਤਾ ਹੁੰਦਾ ਵਾ, ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਦਾ ਉਹਨਾਂ ਦੀ ਤਰਸਯੋਗ ਹਾਲਤ ਵੇਖ ਕੇ ਮਹਾਰਾਜ ਜੀ ਹਾਲਤ ਬਿਆਨ ਕਰਕੇ ਅਤੇ ਇਹ ਸਲੋਕ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਸੁੰਦਰ ਉਪਦੇਸ਼ ਮਹਾਰਾਜ ਜੀ ਦੇ ਰਹੇ ਹਨ, ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ।
1: ਸਿਰ ਕੰਪਿਓ ਪਗ ਡਗ ਮਗੈ ਨੈਣ ਜੋਤ ਤੇ ਹੀਨ।
0: ਬਿਰਧ ਅਵਸਥਾ ਦਾ ਮਹਾਰਾਜ ਜੀ ਕਥਨ ਕਰ ਰਹੇ ਨੇ, ਵੱਡੀ ਅਵਸਥਾ ਦਾ, ਵਡੇਰੀ ਦਾ। ਸਿਰ ਕੰਪਿਓ ਪਗ ਡਗ ਮਗੈ, ਸਿਰ ਜਿਹੜਾ ਕੰਪਿਓ ਕੰਬਣ ਲੱਗ ਪੈਂਦਾ ਹੈ, ਸਿਰ ਆਪਣੇ ਆਪ ਹੀ ਹਿੱਲਣ ਲੱਗ ਪੈਂਦਾ ਹੈ ਜਦੋਂ ਕਮਜ਼ੋਰ ਹੋ ਜਾਂਦਾ। ਵੱਡੀ ਉਮਰ ਹੁੰਦੀ ਹੈ, ਹੱਥ ਪੈਰ ਵੀ ਕੰਬਦੇ ਨੇ। ਸਿਰ ਕੰਪਿਓ ਪਗ ਡਗ ਮਗੈ, ਅਤੇ ਤੁਰਨ ਲੱਗੇ ਦਾ ਪੈਰ ਜਿਹੜਾ ਡਗ ਮਗਾਉਂਦਾ ਹੈ, ਉਹ ਤੁਰਿਆ ਨਹੀਂ ਜਾਂਦਾ ਸਿੱਧਾ, ਪੈਰ ਸਿੱਧਾ ਪੁੱਟਦਾ ਹੈ ਅਤੇ ਪਾਸੇ ਨੂੰ ਜਾਂਦਾ ਹੈ, ਪੈਰ ਅਗਾਂਹ ਨੂੰ ਪੁੱਟਦਾ, ਪਛਾਣ ਨੂੰ ਜਾਂਦਾ, ਡਗੋਰੀ ਵੀ ਫੜਨੀ ਪੈਂਦੀ ਹੈ, ਸੋਟੀ ਦਾ ਆਸਰਾ, ਖੁੰਡੇ ਦਾ ਆਸਰਾ, ਕੋਈ ਵਾਕੁਰ ਦਾ ਆਸਰਾ ਲੈਣਾ ਪੈਂਦਾ ਹੈ, ਤੁਰਿਆ ਨਹੀਂ ਜਾਂਦਾ। ਵਡੇਰੀ ਅਵਸਥਾ ਵਿੱਚ ਪਗ ਡਗ ਮਗੈ, ਸੋ ਭਾਵੇਂ ਵਿਦਵਾਨਾਂ ਨੇ, ਜਿਹੜੇ ਆਮ ਵਿਦਵਾਨ ਨੇ, ਉਹਨਾਂ ਨੇ ਜ਼ੁਬਾਨ ਅਵਸਥਾ ਵਿੱਚ ਹੀ ਭਜਨ ਬੰਦਗੀ ਕਰਨ 'ਤੇ ਜ਼ੋਰ ਦਿੱਤਾ ਹੈ। ਬਿਰਧ ਅਵਸਥਾ 'ਤੇ ਬਚਪਨ ਨੂੰ, ਬਾਲਪਨੇ ਨੂੰ ਅਤੇ ਭਰ ਜਵਾਨੀ ਨੂੰ ਇਹ ਕਹਿ ਕੇ ਛੱਡ ਦੇਣਾ ਵੀ ਬਿਰਧ ਬੁੱਢੇ ਹੋ ਕੇ ਨਾਮ ਜਪ ਲਾਂਗੇ, ਇਹ ਵਿਦਵਾਨਾਂ ਦੀ ਰਾਏ ਆ ਵੀ ਇਹ ਸਿਆਣੀ ਗੱਲ ਨਹੀਂ, ਇਹ ਫੈਸਲਾ ਸਹੀ ਨਹੀਂ ਹੈ। ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਵੀ ਪਤਾ ਨਹੀਂ ਬਿਰਧ ਅਵਸਥਾ ਭੋਗਣੀ ਹੈ ਕਿ ਨਹੀਂ ਭੋਗਣੀ, ਪਤਾ ਹੀ ਨਹੀਂ ਹੁੰਦਾ ਕਿਸੇ ਨੂੰ, ਇਹ ਕੋਈ ਪ੍ਰਨੋਟ ਨਹੀਂ ਹਰ ਕੋਈ ਲਿਖਾ ਕੇ ਲੈ ਕੇ ਆਇਆ ਅਸਟਾਮ ਤੁਰੋਂ ਦੁਰਗਾ ਹੋਂ ਵੀ ਮੈਂ ਬਿਰਧ ਹੋ ਕੇ ਹੀ ਪੂਰਾ ਹੋਣਾ। ਤੋ ਕਈ ਵਿਚਾਰੇ ਬਾਲਪਨ ਦੇ ਵਿੱਚ ਹੀ ਚਲੇ ਜਾਂਦੇ, ਕਈ ਜਵਾਨੀ ਦੇ ਵਿੱਚ ਹੀ, ਜਵਾਨੀ ਵੀ ਨਹੀਂ ਭੋਗਦੇ, ਕਈ ਅਧਖੜ ਉਮਰ ਵਿੱਚ। ਹੁਣ ਤਾਂ ਭਰੋਸਾ ਹੀ ਕੋਈ ਨਹੀਂ, ਸਰੀਰ ਇੰਨੇ ਕਮਜ਼ੋਰ ਨੇ, ਖੁਰਾਕਾਂ ਵੀ ਬਦਲ ਗਈਆਂ ਨੇ, ਅਤੇ ਪਤਾ ਨਹੀਂ ਕਦੋਂ ਅਟੈਕ ਹੀ ਹੋ ਜਾਣਾ ਮਾੜਾ ਜਿਹਾ। ਸੋ ਇਸ ਕਰਕੇ ਵਿਦਵਾਨ ਪੁਰਸ਼ਾਂ ਨੇ, ਖੋਜੀਆਂ ਨੇ ਇਹ ਕਿਹਾ ਵੀ ਜ਼ੁਬਾਨ ਅਵਸਥਾ ਵਿੱਚ ਜੇ ਮਿਲ ਗਈ ਬਾਲਪਨ, ਜੁਬਾ ਅਵਸਥਾ ਬਲ ਵਾਲੀ ਹੁੰਦੀ ਹੈ, ਇਹ ਭਜਨ ਬੰਦਗੀ ਕਰਨੀ ਸੌਖੀ ਹੈ, ਤੂੰ ਸੇਵਾ ਸਿਮਰਨ ਸਰੀਰ ਦੇ ਬਲ ਨਾਲ ਕਰ ਸਕਦਾ ਹੈ, ਫਿਰ ਗੁਰਮਰਿਆਦਾ ਵਿੱਚ ਰਹਿ ਕੇ ਕਰ ਸਕਦਾ ਵਾਂ। ਗੁਰੂ ਦੇ ਸਨਮੁੱਖ ਥੱਲੇ ਸੰਗਤ ਦੇ ਵਿੱਚ ਪੁੰਜੇ ਬੈਠ ਕੇ ਚੌਂਕੜਾ ਮਾਰ ਕੇ ਕਥਾ ਕੀਰਤਨ ਦਾ ਆਨੰਦ ਲੈ ਸਕਦਾ ਹੈ। ਵਿਦਵਾਨ ਪੁਰਸ਼ਾਂ ਨੇ ਜ਼ਿਆਦਾ ਜ਼ੋਰ ਇਸੇ 'ਤੇ ਦਿੱਤਾ ਸੀ। ਭਰਥਰੀ ਜੀ ਹੋਏ ਨੇ ਯੋਗੀ, ਗੋਰਖ ਦੇ ਚੇਲੇ ਸਨ, ਪ੍ਰਾਣਾਯਾਮ ਕਰਨਾ ਵੀ ਇਹਨਾਂ ਨੇ ਸਿੱਖ ਲਿਆ ਸੀ, ਉਮਰ ਵੱਡੀ ਹੋ ਗਈ ਸੀ, ਵੱਡੀ ਉਮਰ ਹੋ ਗਈ ਅਤੇ ਪ੍ਰਾਣਾਯਾਮ ਕਰਨਾ ਵੀ ਆਉਂਦਾ, ਸਵਾਸਾਂ ਨੂੰ ਰੋਕ ਲੈਣਾ ਦਸਮ ਦੁਆਰ ਵਿੱਚ, ਯੋਗਾ ਆਨੰਦ ਲੈਣਾ, ਪਰ ਉਹ ਮਨ ਦਾ ਟਿਕਾ, ਮਨ ਦਾ ਪਰਮ ਆਨੰਦ ਨਹੀਂ ਮਿਲਿਆ ਸੀ। ਹੱਠ ਯੋਗ ਦੇ ਵਿੱਚੋਂ ਅਤੇ ਉੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਸਾਧ ਸੰਗਤ ਜੀ, ਇਹ ਤਖਤੂਪੁਰਾ ਪਿੰਡ ਆ, ਉੱਥੇ ਸਤਿਗੁਰਾਂ ਦੇ ਪਾਵਨ ਵੱਡੇ ਤਿੰਨ ਸਥਾਨ ਬਣੇ ਹੋਏ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਥੇ ਚਰਨ ਪਏ, ਅਤੇ ਕੋਲ ਹੀ ਇੱਕ ਬੰਨੇ ਇਹਨਾਂ ਦੀ ਭਰਥਰੀ ਯੋਗੀ ਦੀ ਵੀ ਜਗ੍ਹਾ ਬਣੀ ਹੋਈ। ਸੋ ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਮਿਲਾਪ ਹੋਇਆ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਡਿੱਗਾ ਸੀ। ਇਹ ਭਰਥਰੀ ਯੋਗੀ ਬਿਰਧ ਅਵਸਥਾ ਸੀ, ਪ੍ਰਾਣਾਯਾਮ ਕਰਨ ਕਰਕੇ, ਸਵਾਸਾਂ ਨੂੰ ਰੋਕ ਲੈਣਾ ਕਰਕੇ ਯੋਗੀਆਂ ਦੀ ਉਮਰ ਵੱਡੀ

ਅਤੇ ਉਸ ਵੇਲੇ ਬੈਠਿਆ ਨਹੀਂ ਜਾਂਦਾ ਸੀ, ਇੰਨਾ ਔਖਾ ਬਜ਼ੁਰਗਾਂ ਨੂੰ ਬਹਿਣਾ, ਹੁਣ ਤੁਸੀਂ ਬੈਠੇ ਹੀ ਹੋ ਨਾ ਤਾਂ ਬੈਠੇ ਹੋ, ਨਹੀਂ ਬੈਠਿਆ ਜਾਂਦਾ। ਅਤੇ ਚੌਂਕੜਾ ਜਿਹੜੇ ਰਹਿਣੀ ਕਹਿਣੀ ਬਹਿਣੀ ਸਹਿਣੀ ਇਹਦੇ ਵਿੱਚ ਆਨੰਦ ਵੱਧ ਜਾਂਦਾ, ਦੁੱਗਣਾ ਚੌਗਣਾ ਆਨੰਦ ਆ ਜੇ ਸਾਹਿਤ ਸਹੀ ਚੌਂਕੜਾ ਵੱਜ ਕੇ ਕੀਰਤਨ ਸੁਣਿਆ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਨਾਮਦਾਨ ਕਹਿੰਦਾ ਉਹ ਸਮਾਂ ਹੀ ਨਿਗਾ ਲਿਆ, ਸਾਰਾ ਐਵੇਂ ਸਮਾਂ ਨਿਗਾ ਲਿਆ ਸੱਚੇ ਪਾਤਸ਼ਾਹ। ਇੰਨਾ ਸਿੱਧਾ ਮਾਰਗ, ਜਵਾਨੀ ਤਾਂ ਲੰਘ ਗਈ, ਫਿਰ ਇਹਨਾਂ ਨੇ ਆਪਣਾ ਵੈਰਾਗ ਛੱਤ ਕੇ ਗ੍ਰੰਥ ਲਿਖਿਆ, ਬਹੁਤ ਵੈਰਾਗ ਹੈ ਉਹਦੇ ਵਿੱਚ। ਉਹਦੇ ਵਿੱਚ ਕਿਹਾ ਵੀ ਸੰਸਾਰ ਨੂੰ ਸੰਬੋਧਨ ਹੁੰਦੇ ਹੋ ਕੇ, ਯਹ ਦੁਨੀਆ ਦੇ ਲੋਕੋ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ। ਇਹ ਭਵ ਸਾਗਰ ਭੈਦਾਇਕ ਸੰਸਾਰ ਸਮੁੰਦਰ ਜਿਹੜਾ ਇਹਦੇ ਤੋਂ ਪਾਰ ਉਤਰਨ ਵਾਸਤੇ, ਸੋ ਭਵ ਸਾਗਰ ਕੇ ਤਰਨ ਕਹੋ ਤਰਨ ਅਵਸਥਾ ਆਹੇ। ਤਰਨ ਕਹਿੰਦੇ ਜ਼ੁਬਾਨ, ਜ਼ੁਬਾਨ ਵਸਤ, ਬਲ ਵਾਲੀ ਵਸਤ, ਉਮਰ ਨੂੰ। ਸੋ ਜ਼ਰਾ ਉਪਾਏ ਨਾ ਹੋ ਸਕੈ ਜ਼ਰਾ ਜੂ ਕੇ ਮਾਹੇ। ਇਹ ਲਿਖਦੇ ਨੇ ਵੀ ਜ਼ਰਾ ਦਾ ਅਰਥ ਹੁੰਦਾ ਥੋੜ੍ਹਾ ਜਿਹਾ, ਆਪਾਂ ਨੇ ਜ਼ਰਾ ਰੁਕ ਇੱਕ ਮਿੰਟ ਸੋਚ, ਮਾੜਾ ਕੰਮ ਕਰਨ ਲੱਗਿਆ ਸਮਾਂ ਟਲ ਜਾਵੇ, ਜ਼ਰਾ ਥੋੜ੍ਹਾ ਜਿਹਾ। ਜ਼ਰਾ ਉਪਾਏ ਨਾ ਹੋ ਸਕੈ ਜ਼ਰਾ ਜੂ ਕੇ ਮਾਹੇ। ਜ਼ਰਾ ਕਹਿੰਦੇ ਬੁਢੇਪੇ ਵਾਲੀ ਵਸਤ, ਯਾਰ ਜਜਰੀ ਭੂਤ ਜਦੋਂ ਸਰੀਰ ਹੋ ਜਾਂਦਾ, ਖੀਣ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਜ਼ਰਾ ਬੁਢੇਪੇ ਨੂੰ ਕਿਹਾ ਹੈ। ਜ਼ਰਾ ਜੂ ਕੇ ਮਾਹੇ, ਬੁਢੇਪੇ ਦੀ ਉਮਰ ਵਿੱਚ। ਸੋ ਉਧੋਨੀ ਫੇਰੇ ਪਾਉਣ, ਜੋ ਜਵਾਨੀ ਵਿੱਚ ਬੈਠ ਕੇ ਸੇਵਾ ਸਿਮਰਨ ਲਾਹਾ ਲੈ ਸਕਦਾ ਵਾਂ, ਗੁਰੂ ਘਰ ਦੇ ਵਿੱਚ ਵੱਡੀ ਤੋਂ ਵੱਡੀ ਸੇਵਾ ਕਰ ਸਕਦਾ ਹੈ, ਉਹ ਨਹੀਂ ਫਿਰ ਬਿਰਧ ਅਵਸਥਾ ਵਿੱਚ। ਸਰੀਰ ਦਾ ਬਲ ਕਮਜ਼ੋਰ ਹੋ ਜਾਣਾ ਹੈ ਉਸ ਵੇਲੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਜਿੱਥੇ ਸਰੀਰ ਦੀਆਂ ਅਵਸਥਾਵਾਂ ਭਾਵੇਂ ਦੱਸੀਆਂ ਨੇ, ਕਿਹਾ ਚਾਲੀ ਸੀ ਪੁਰ ਹੋਏ ਪਚਾਸੀ ਪੱਗ ਖੇਸੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ, 50 ਸਾਲ ਦਾ ਹੋ ਜਾਂਦਾ ਪੈਰ ਗਾਂਹ ਨੂੰ ਪੁੱਟਦਾ ਅਤੇ ਪਿਛਾਂਹ ਨੂੰ ਜਾਂਦਾ, ਪਿੱਛੇ ਨੂੰ ਖਿਸਕਦਾ ਹੈ, ਆਪਣੇ ਆਪ ਨੂੰ ਪਤਾ ਲੱਗ ਜਾਂਦਾ ਹੈ। 85 ਪੱਗ ਖਿਸੈ 60 ਕੇ ਬੁਢੇਪਾ ਆਵੈ। 60 ਸਾਲ ਦੀ ਉਮਰ ਵਿੱਚ ਬੁਢੇਪਾ ਆ ਜਾਂਦਾ ਹੈ। ਬਲਹੀਨ ਸਮਝ ਕੇ ਸਰਕਾਰਾਂ ਨੌਕਰੀਆਂ ਤੋਂ ਰਿਟਾਇਰ ਕਰ ਦਿੰਦੀਆਂ ਨੇ, ਉੱਥੇ ਤਾਂ 58 ਕੁ ਸਾਲ ਦੀ ਉਮਰ ਵਿੱਚ ਹਿੰਦੁਸਤਾਨ ਵਿੱਚ ਰਿਟਾਇਰ ਹੋ ਜਾਂਦੇ ਨੇ ਡਾਕਟਰ, ਮਾਸਟਰ, ਡਾਕਟਰ ਆਦਿ। ਸੋ ਇਸ ਤਰੀਕੇ ਨਾਲ 60 ਕੇ ਬੁਢੇਪਾ ਆਵੈ, 60 ਸਾਲ ਦੀ ਉਮਰ ਵਿੱਚ ਬੁਢੇਪਾ ਆ ਜਾਂਦਾ। 70 ਕਾ ਮਤਹੀਣ, 17 ਸਾਲਾਂ ਦਾ ਹੋ ਜਾਂਦਾ, ਫਿਰ ਅਕਲ ਵੀ ਉਹ ਨਹੀਂ ਰਹਿੰਦੀ, ਬੁੱਧੀ ਅਕਲ ਤੋਂ ਵੀ ਹੀਣਾ ਹੋ ਜਾਂਦਾ। ਫਿਰ ਜਵਾਕ ਵੀ, ਪੋਤਰੇ ਵੀ ਹੱਸਣ ਲੱਗ ਪੈਂਦੇ, ਬਾਪੂ ਨੂੰ ਮਖੌਲ ਕਰਨ ਲੱਗ ਪੈਂਦੇ ਨੇ। 80 ਹਾਂ ਕਾ ਵਿਵਹਾਰ ਨਾ ਪਾਵੈ, 80 ਸਾਲ ਦਾ ਹੋ ਕੇ ਤਾਂ ਕੋਈ ਵਿਵਹਾਰ, ਕੋਈ ਕੰਮ ਕਾਰ ਕਰ ਹੀ ਨਹੀਂ ਨਾ ਸਕਦਾ ਹੈ। ਸੋ 90 ਕਾ ਸਿਹ ਜਸ ਨੀ ਮੂਲ ਨਾ ਜਾਣਾ ਆਪ ਬਲ। ਜਦੋਂ 90 ਸਾਲ ਦੀ ਉਮਰ ਹੋ ਜਾਂਦੀ ਤਾਂ ਸੱਚੇ ਪਾਤਸ਼ਾਹ ਬਖਸ਼ ਦੇਣ, ਤਾਂ ਸੋ ਮੂਲ ਨਾ ਜਾਣਾ, ਫਿਰ ਤਾਂ ਸੇਜਾ 'ਤੇ ਆਸਣ ਲੱਗ ਪੈਂਦਾ, ਮੰਜੇ 'ਤੇ ਹੀ ਉੱਠ, ਉੱਥੇ ਹੀ ਸਭ ਕੁਝ ਆਉਂਦਾ ਵਾ। ਪਾਣੀ ਵਾਲਾ ਕੁਝਾ ਵੀ ਸਿਰਾਣੇ ਰੱਖ ਦਿੰਦੇ ਨੇ ਕਿ ਬਾਪੂ ਆਪੇ ਹੀ ਉੱਠ ਕੇ ਜੇ ਪਿਆਸ ਲੱਗੀ ਤਾਂ ਪੀ ਲਈ, ਉਹ ਵੀ ਔਖਾ ਹੁੰਦਾ ਪਾਣੀ ਪੀ। ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀ ਓਮ। ਭਗਤ ਫਰੀਦ ਸਾਹਿਬ ਜੀ ਨੂੰ ਵੀ ਬਿਰਧ ਅਵਸਥਾ ਤੋਂ ਤੰਗ ਹੋ ਕੇ ਕਹਿਣਾ ਹੀ ਪਿਆ ਸੀ, ਫਰੀਦਾ ਇੰਨੀ ਨਿੱਕੀ ਜੰਗੀ ਆ, ਥਲ ਭਾਗ ਥਲ ਡੂਗਰ ਭਵੇ ਓਮ। ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀ ਓਮ। ਸੋ ਭਗਤ ਫਰੀਦ ਸਾਹਿਬ ਜੀ ਵੱਡੀ ਉਮਰ ਸੀ, ਮੰਜੇ 'ਤੇ ਆਸਣ ਲੱਗ ਗਿਆ ਸੀ, ਕਿਹਾ ਸੀ ਇਹ ਨਿੱਕੀਆਂ ਨਿੱਕੀਆਂ ਲੱਤਾਂ ਨਾਲ, ਕੋਈ ਵੱਡਾ ਲੰਬਾ ਕੱਦ ਨਹੀਂ ਸੀ, ਇਹ ਮਹਾਂਪੁਰਸ਼ ਦਾ ਸਮੁੰਦਰ ਜਿਹਾ ਕੱਦ ਸੀ, ਸੂਫੀ ਫਿਰਕੇ ਦੇ ਮਹਾਂਪੁਰਸ਼ ਸਨ ਪੁੱਜੇ ਹੋਏ। ਕਿਹਾ ਸੀ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਜਵਾਨੀ ਭਰ ਜਵਾਨੀ ਵਿੱਚ ਪਹਾੜਾਂ 'ਤੇ ਵੀ ਚੜ੍ਹ ਆਏ, ਸੈਂਕੜੇ ਕੋਹਾਂ ਦੀ ਵਾਟ ਉੱਚੇ ਨੀਵੇਂ ਥਾਵਾਂ ਦੀ ਕੀਤੀ, ਇਹ ਪਹਾੜਾਂ 'ਤੇ ਵੀ ਭੱਜ ਭੱਜ ਚੜ੍ਹ ਜਾਂਦੇ ਸੀ। ਅੱਜ ਐਸੀ ਵਸਤ ਹੋ ਗਈ, ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀ ਓਮ। ਅੱਜ ਸਿਰਾਣੇ ਪਿਆ ਪਾਣੀ ਦਾ ਕੂਜਾ ਜਿਹੜਾ ਹੈ ਨਾ, ਉਹ ਵੀ ਸੈਂਕੜੇ ਕੋਹ ਲੱਗਦਾ ਹੈ, ਉੱਠ ਕੇ ਉਹਦੇ ਵੱਲ

0: ਵੀ ਹੱਥ ਵਗਾਉਣਾ ਔਖਾ ਹੋ ਗਿਆ, ਪਾਣੀ ਪੀਣਾ ਵੀ ਔਖਾ, ਇਹ ਸਿਥਲ ਅਵਸਥਾ ਹੋ ਜਾਂਦੀ। ਮਹਾਰਾਜ ਜੀ ਨੇ ਕਿਹਾ ਨਵਾ ਕਾ ਸਿਹ ਜਾ ਸੁਣੀ ਮੂਲ ਨਾ ਜਾਣਾ ਆਪ ਬਲ। ਆਪਣੇ ਬਲ ਦਾ ਮੂਲੋਂ ਨਹੀਂ ਜਾਣਨਾ ਤਾਂ ਕੱਖ ਨਹੀਂ ਹੁੰਦਾ ਉਸ ਵੇਲੇ। ਐਸੀ ਇਹ ਹਾਲਤ ਹੈ। ਔਰ ਆਪ ਜੀ ਨੇ ਹੋਰ ਵੀ ਭਾਵੇਂ ਬਾਣੀ ਵਿੱਚ ਕਿਹਾ, ਸਿਰ ਕੰਮ ਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ। ਸਿਰ ਕੰਬਣ ਲੱਗ ਪੈਂਦਾ, ਹਿੱਲਣ ਲੱਗ ਪੈਂਦਾ ਆਪ ਮੁਹਾਰੇ। ਪੱਗ ਡਗਮਗੈ, ਪੱਗ ਡਗਮਗਾਉਂਦੇ ਨੇ, ਪੈਰ ਸਿੱਥਲ ਦੇ ਨੇ, ਤੁਰਿਆ ਵੀ ਨਹੀਂ ਜਾਂਦਾ। ਫੜ ਕੇ ਸੋਟੀ ਦਾ ਆਸਰਾ ਦੋਵਾਂ ਪਾਸਿਆਂ ਤੋਂ ਫੜ ਕੇ ਲਿਜਾਂਦੇ ਨੇ। ਨੈਣ ਜੋਤ ਤੇ ਹੀਨ, ਨੈਣ ਨੇਤਰ ਜਿਹੜੇ ਨੇ ਇਹ ਵੀ ਜੋਤ ਤੋਂ, ਪ੍ਰਕਾਸ਼ ਤੋਂ, ਲਾਈਟ ਤੋਂ ਮੱਧਮ ਪੈ ਜਾਂਦੀ ਹੈ। ਜੋਤ ਵੀ ਜਿਹੜੀ ਹੈ ਦਿਸਣ ਬੰਦ ਹੋ ਜਾਂਦਾ ਹੈ, ਇਹ ਦਿਸਣ ਤੋਂ ਖਾਲੀ ਹੋ ਜਾਂਦੇ ਨੇ, ਜੋਤ ਤੋਂ ਕਮਜ਼ੋਰ ਹੋ ਜਾਂਦੇ ਨੇ, ਨਹੀਂ ਦੀਂਦਾ ਆਪਣੇ ਆਪ, ਪਛਾਣੇ ਵੀ ਨਹੀਂ ਜਾਂਦੇ। ਕਈ ਵਾਰ ਧੀਆਂ ਆਈਆਂ ਹੁੰਦੀਆਂ ਬਜ਼ੁਰਗਾਂ ਕੋਲ, ਆਪਣੀਆਂ ਪਿਆਰੀਆਂ ਪੁੱਤਰੀਆਂ ਦੀ ਪਛਾਣ ਵੀ ਨਹੀਂ ਹੁੰਦੀ ਧੀਆਂ ਦੀ। ਉੱਚੀ ਉੱਚੀ ਨਾ ਕੰਨਾਂ ਤੋਂ ਸੁਣਦਾ, ਉੱਚੀ ਉੱਚੀ ਬੋਲ ਕੇ ਦੱਸਦੀ, ਫਲਾਨੀ ਆਈ ਹੈ ਬਾਪੂ, ਤੁਹਾਨੂੰ ਮਿਲਣ ਆਈ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਿਹਾ, ਅੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ, ਕੰਨੀ ਸੁਣਾ ਨਾ ਵੈਣ। ਐਸੀ ਇਹ ਬਿਰਧ ਅਵਸਥਾ, ਕੰਨਾਂ ਦੇ ਵਿੱਚ ਵੈਣ ਪੈਂਦੇ ਹੋਏ ਕੋਈ ਘਰ ਵਿੱਚ ਚੜ੍ਹਾਈ ਕਰ ਜਾਵੇ ਤਾਂ ਵੈਣ ਪੈਂਦੇ ਹੋਏ ਵੀ ਨਹੀਂ ਸੁਣਦੇ, ਪਤਾ ਹੀ ਨਹੀਂ ਲੱਗਦਾ। ਐਸੀ ਬਿਰਧ ਅਵਸਥਾ ਹੈ। ਸੋ ਸੱਚੇ ਪਾਤਸ਼ਾਹ ਜੀ ਦੇ ਨੈਣ ਜੋਤ ਤੇ ਹੀਨ, ਜੋਤ ਤੋਂ ਹੀਨੇ ਹੋ ਜਾਂਦੇ, ਨੇਤਰਾਂ ਤੋਂ ਨਹੀਂ ਦਿਸਦਾ। ਮੇਰੇ ਦਾਦੀ ਜੀ ਵੀ 103 ਸਾਲ ਦੇ ਹੋ ਕੇ ਚੜ੍ਹਾਈ ਕੀਤੇ ਨੇ ਕੋਵਿਡ ਦੇ ਵਿੱਚ 2020 ਵਿੱਚ, ਅਤੇ ਮੇਰੇ ਪਿਤਾ ਜੀ 77 ਸਾਲ ਦੀ ਉਮਰ ਵਿੱਚ ਪੂਰੇ ਹੋ ਗਏ ਸੀ ਸਾਧ ਸੰਗ ਜੀ। ਉਹ ਦਾਦੀ ਜੀ ਉਂਝ ਵਧੀਆ ਤੁਰਦੇ ਸੀ, ਕੋਈ ਰੋਗ ਨਹੀਂ ਸੀ, ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਚੜ੍ਹਾਈ ਕਰ ਗਏ। ਬਜ਼ੁਰਗ ਹੋਰ ਨੇ ਸਾਡੇ ਇੱਕ ਗੁਆਂਢ, ਪਿਤਾ ਜੀ ਵਾਂਗ ਉਹ ਵੀ ਖੂੰਡਾ ਫੜਦੇ ਨੇ, ਅਤੇ ਉਹ ਜਦੋਂ ਲੰਘਦੇ ਸੀ ਤਾਂ ਉਹ ਸਾਨੂੰ ਕਹਿੰਦੇ ਸੀ ਵੀ, ਉਹਨਾਂ ਦਾ ਫਾਦਰ ਸਾਹਿਬ ਦਾ ਨਾਂ ਲੈ ਕੇ ਕਹਿੰਦੇ ਸੀ, ਮੈਨੂੰ ਐਂ ਲੱਗਾ ਜਿਵੇਂ ਉਹ ਲੰਘੇ ਹੁੰਦੇ। ਠੀਕ ਆ, ਉਹ ਪੂਰੇ ਹੋਣ ਤੋਂ ਬਾਅਦ ਵੀ ਨਹੀਂ ਪਤਾ ਲੱਗਦਾ, ਨਾ ਕੋਈ ਪੂਰੀ ਪਛਾਣ ਰਹਿ ਜਾਂਦੀ। ਸੋ ਨੈਣ ਜੋਤ ਤੇ ਹੀਨ, ਐਸੀ ਇਹ ਬਿਰਧ ਅਵਸਥਾ ਹੈ। ਦਿਸਣੋਂ ਵੀ ਬੰਦ ਹੋ ਜਾਂਦਾ, ਆਪਣੇ ਪੁੱਤਰ ਧੀਆਂ ਨਹੀਂ ਪਛਾਣੇ ਜਾਂਦੇ, ਅਤੇ ਵਹਿਣ ਪੈਂਦੇ ਹੋਏ ਨਾਲੇ ਲੋਕ ਆਉਂਦੇ ਨੇ ਕੋਈ, ਸੋ ਇਸ ਤਰੀਕੇ ਨਾਲ ਅਫਸੋਸ ਕਰਦੇ ਨੇ, ਉਹ ਵੀ ਨਹੀਂ ਸੁਣਾਈ ਦਿੰਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੈਣ ਜੋਤ ਤੇ ਹੀਨ, ਕੰਨਾਂ ਵਿੱਚ ਸੁਣਦਾ ਨਹੀਂ, ਕੰਨੀ ਸੁਣੈ ਨਾ ਵੈਣ। ਇਹ ਐਸੀ ਬਿਰਧ ਅਵਸਥਾ, ਭਗਤ ਭੀਖਣ ਜੀ ਫਰਮਾਨ ਕਰਦੇ ਨੇ ਸੋਰਠ ਰਾਗ ਵਿੱਚ ਕਿ ਨੈਣੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ। ਨੈਣੋ ਨੀਰ ਬਹਿ ਤਨ ਖੀਨਾ, ਨੇਤਰਾਂ ਦੇ ਵਿੱਚੋਂ ਸੌ ਰੇਸ਼ਾ ਵਗਣ ਲੱਗ ਪੈਂਦਾ, ਨੀਰ ਵਗਦਾ ਵਾ, ਤਨ ਖੀਨਾ ਤਨ ਕਮਜ਼ੋਰ ਹੋ ਜਾਂਦਾ ਹੈ। ਭਏ ਕੇਸ ਦੁੱਧਵਾਨੀ, ਕੇਸ ਦੁੱਧ ਵਰਗੇ ਚਿੱਟੇ ਹੋ ਜਾਂਦੇ ਨੇ, ਸੌ ਹੰਸ ਵਰਗੇ ਚਿੱਟੇ ਹੋ ਜਾਂਦੇ ਨੇ। ਰੂਦਾ ਕੰਠ ਸ਼ਬਦ ਨਹੀਂ ਉਚਰਾਇਆ, ਅਬਕਿਆ ਕਰਾ ਪ੍ਰਾਣੀ, ਗਲਾ ਰੁਕ ਜਾਂਦਾ ਹੈ, ਖਾਣਾ ਪੀਣਾ ਪਚਦਾ ਨਹੀਂ, ਲਾਲਚ ਵਸ ਹੋ ਕੇ ਛਕੀ ਜਾਂਦੇ ਨੇ, ਪਰ ਉਹ ਰੇਸ਼ਾ ਬਣੀ ਜਾਂਦਾ ਗਲੇ ਦੇ ਵਿੱਚ, ਰੇਸ਼ਾ ਆ ਜਾਂਦਾ। ਰੂਦਾ ਕੰਠ ਸ਼ਬਦ ਨਹੀਂ ਉਚਰਾ, ਸੌ ਸ਼ਬਦ ਨਹੀਂ ਉਚਾਰਨ ਹੁੰਦਾ। ਫਿਰ ਉਸ ਵੇਲੇ ਜੇ ਕਹੇ ਵੀ ਹੁਣ ਮੈਂ ਬਾਣੀ ਗਾ ਲਵਾਂਗਾ, ਬੜੀ ਮੁਸ਼ਕਲ ਗੱਲ ਹੈ। ਅਬ ਕਿਆ ਕਰਾ ਪ੍ਰਾਣੀ, ਐ ਪ੍ਰਾਣੀ ਹੁਣ ਕੀ ਕਰੇ। ਭਗਤ ਜਨਾਂ ਨੇ ਵੀ ਇਹੋ ਹੀ ਕਿਹਾ ਹੈ ਕਿ ਅਬ ਨਾ ਭੱਜ ਸੌ ਭੱਜ ਸਕਬ ਭਾਈ। ਭਗਤ ਕਬੀਰ ਸਾਹਿਬ ਜੀ, ਸ਼੍ਰੋਮਣੀ ਭਗਤ, ਪੂਰਨ ਗਿਆਨਵਾਨ, ਐ ਭਰਾ ਜੇ ਹੁਣ ਸਰੀਰ ਵਿੱਚ ਬਲ ਆ, ਤਾਕਤ ਆ, ਹੁਣ ਨਹੀਂ ਭਜਨ ਕਰਦਾ ਸੱਚੇ ਪਾਤਸ਼ਾਹ ਦਾ ਤਾਂ ਭੱਜ ਸਕਾ ਭਾਈ, ਫਿਰ ਕਦੋਂ ਭਜੇਗਾ। ਜਦੋਂ ਅੰਤ ਆ ਗਿਆ, ਬਿਰਧ ਅਵਸਥਾ ਆ ਗਈ, ਮੰਜੇ 'ਤੇ ਪੈ ਗਿਆ, ਕਹਿੰਦੇ ਆਵਾ ਅੰਤ ਨਾ ਭਜਿਆ ਜਾਈ। ਜਦੋਂ ਅੰਤਲਾ ਸਮਾਂ ਆ ਗਿਆ ਉਦੋਂ ਨਹੀਂ ਭਜਿਆ ਜਾਣਾ, ਵਾਹਿਗੁਰੂ ਦਾ ਸਿਮਰ ਨਹੀਂ ਜਿਉਂ। ਵਰਤਮਾਨ ਨੂੰ ਹੀ ਸੰਭਾਲਣਾ ਚਾਹੀਦਾ। ਕਹਿਣ ਦਾ ਭਾਵ ਇਹ ਹੈ, ਭਾਵੇਂ ਸੱਚੇ ਪਾਤਸ਼ਾਹ ਜੀ ਨੇ ਸਾਰੀ ਉਮਰ ਅਖੀਰ ਤੱਕ ਗੁਰੂ ਦਾ ਦਰ ਐਸਾ ਦਰਵਾਜ਼ੇ ਖੁੱਲ੍ਹੇ ਨੇ, ਗੁਰੂ ਵਾਲਾ ਬਣ ਕੇ ਕੋਈ ਵੀ ਨਾਮ ਦੀ ਪ੍ਰਾਪਤੀ ਕਰਕੇ ਲਾਹਾ ਲੈ ਕੇ ਅਤੇ ਆਪਣਾ ਮਾਨਸ ਜਨਮ ਸਫਲ ਕਰ ਸਕਦਾ ਹੈ। ਗੁਰੂ ਦੇ ਘਰ ਵਿੱਚ ਇਹ ਵਾਧਾ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਹੌਂਸਲਾ ਦਿੱਤਾ ਹੈ, ਪਰ ਜੇ ਆਪਾਂ ਉਹੀ ਕਹਿ ਲਈਏ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਬਿਰਧ ਅਵਸਥਾ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਨੂੰ ਆਉਣੀ ਹੈ ਕਿ ਨਹੀਂ ਆਉਣੀ ਹੈ। ਇਸ ਕਰਕੇ ਕਿਹਾ ਪ ਵਿਸਾਸਾ ਇਸ ਭਾਂਡੇ ਕਾ ਤਨੁਕ ਲਾਗੈ ਠਨਕਾ, ਇਹ ਕੱਚੇ ਭਾਂਡੇ ਦਾ ਕੀ ਭਰੋਸਾ ਹੈ ਵੀ ਇੰਨਾ ਕੁ ਠੋਲਾ ਹੀ ਲੱਗਣਾ ਵਾ, ਕਦੋਂ ਅਟੈਕ ਹੋ ਜਾਣਾ, ਕੀ ਹੋ ਜਾਣਾ ਵਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਹੋਰ ਵੀ ਬਚਨ ਨੇ, ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ। ਵਾਰ ਦੇ ਵਿੱਚ ਬਚਨ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ। ਮਹਾਰਾਜ ਕਹਿੰਦੇ ਉੱਜਲ ਮੋਤੀ ਸੋਹਣੇ, ਉੱਜਲ ਜਿਹੜੇ ਮੋਤੀਆਂ ਵਰਗੇ ਦੰਦ ਨੇ ਸੱਚੇ ਪਾਤਸ਼ਾਹ ਨੇ ਦਿੱਤੇ ਹੋਏ, ਬੜੇ ਚਮਕਦੇ ਨੇ ਚਿੱਟੇ ਚਿੱਟੇ ਦੰਦ, ਹੀਰੇ ਨਾਲ ਜੜਨ, ਸੋਹਣੇ ਬੁੱਟਾਂ ਦੇ ਨਾਲ ਜੜੇ ਹੋਏ ਨੇ, ਹੀਰਿਆਂ ਦੇ ਨਾਲ ਮੋਤੀ ਜੜੇ ਹੋਏ ਨੇ। ਪਰ ਬਿਰਧ ਅਵਸਥਾ ਵਿੱਚ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਨਾਂਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ। ਸੋ ਖਾਂਦਿਆਂ ਖਾਂਦਿਆਂ ਮੂੰਹ ਘਸ ਜਾਂਦਾ ਹੈ, ਦੰਦ ਵੀ ਹਟ ਜਾਂਦੇ ਨੇ, ਬਲ ਹਾਰ ਜਾਂਦੇ ਨੇ, ਜਵਾਬ ਦੇ ਜਾਂਦੇ ਨੇ, ਮੂੰਹ ਘਸ ਜਾਂਦਾ ਹੈ। ਸੋ ਪਹਿਨਦਿਆਂ ਸਭ ਅੰਗ, ਪਹਿਨਦਿਆਂ ਚੰਗੇ ਤੋਂ ਚੰਗੇ ਕੱਪੜੇ, ਸਰੀਰ ਕਮਜ਼ੋਰ ਹੈ ਜਾਂਦਾ ਹੈ, ਐਸੀ ਅਵਸਥਾ ਹੁੰਦੀ ਆਪਣੇ ਆਪ ਕੁੜਤਾ ਵੀ ਨਹੀਂ ਪੈਂਦਾ। ਸੋ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ। ਆਪ ਜੀ ਕਹਿੰਦੇ ਸੱਚੇ ਪਾਤਸ਼ਾਹ ਨੇ ਪਹਿਲਾਂ ਕਿਹਾ ਤਿੰਨ ਜਰ ਵੈਰੀ ਨਾਨਕ ਅੱਜ ਬੁੱਢੇ ਥੀਏ ਮਰਨ, ਉਹਨਾਂ ਦਾ ਜਰ ਬੁਢੇਪਾ ਵੈਰੀ ਹੁੰਦਾ ਹੈ ਨਾਨਕਾ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੁੱਢੇ ਹੋ ਕੇ ਮਰਦੇ, ਬੁਢੇਪੇ ਦਾ ਕਿੱਡਾ ਦੁੱਖ ਹੈ, ਜਿਨ੍ਹਾਂ 'ਤੇ ਆਉਂਦਾ ਉਹਨਾਂ ਨੂੰ ਪਤਾ ਹੋਵੇਗਾ। ਉਹ ਵਿਰਲੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੀ ਸਾਂਭ ਸੰਭਾਲ ਹੁੰਦੀ ਹੈ, ਨਹੀਂ ਤਾਂ ਛੱਡੇ ਆਉਂਦੇ ਹਸਪਤਾਲਾਂ 'ਚ, ਵੇਨੇ ਕੀ ਹਾਲ ਹੈ। ਸੋ ਤਿੰਨ ਜਰ ਵੈਰੀ ਨਾਨਕਾ, ਉਦੋਂ ਹੀ ਕਹਿ ਦਿੱਤਾ ਉਹਨਾਂ ਦਾ ਬੁਢੇਪਾ ਵੈਰੀ ਹੁੰਦਾ ਨਾਨਕਾ, ਦੁਸ਼ਮਣ ਹੁੰਦਾ। ਜੇ ਬੁੱਢੇ ਥੀਏ ਮਰਨ, ਜਿਹੜੇ ਵੱਡੀ ਉਮਰ ਭੋਗਦੇ ਨੇ, ਨਹੀਂ ਬੰਦਗੀ ਹੁੰਦੀ ਬਹੁਤੀ। ਸਰੀ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਸੀ ਗੁਰਮੁਖ ਦੇ ਘਰ, ਅਤੇ ਉਹ ਦਾਸ ਨੂੰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਇੱਕ ਦੋ ਰੌਲਾ ਜ਼ਰੂਰ ਲਾਇਓ। ਦੁਪਹਿਰ ਵੇਲੇ 10 ਤੋਂ 12 ਅਗਲੇ ਦਿਨ ਮੱਧ ਲੱਗਣ ਤੋਂ ਬਾਅਦ ਮੇਰੀ ਰੌਲ ਉਹਨਾਂ ਨੇ ਗੁਰਮੁਖਾਂ ਨੇ ਲਾ ਦਿੱਤੀ, ਅਤੇ ਉੱਥੇ ਸਾਧ ਸੰਗਤ ਜੀ ਮੈਂ ਰੌਲ 'ਤੇ ਬੈਠਾ ਸੀ, ਅਤੇ ਉਦੋਂ ਇਹ ਪੰਗਤੀਆਂ ਆਉਂਦੀਆਂ ਨੇ, ਉਹੀ ਰਾਗ ਦੇ ਵਿੱਚ ਨੇ ਸ਼ਾਇਦ 10 ਤੋਂ 12 ਵਾਲੀ ਰੌਲ ਵਿੱਚ ਆਉਂਦੀਆਂ ਨੇ ਮੱਧ ਵਾਲੇ ਦਿਨ ਦੁਪਹਿਰੇ। ਉਸ ਵੇਲੇ ਗੁਰਮੁਖ ਬੈਠੇ ਸੀ, ਮੈਂ ਉੱਚੀ ਬੋਲ ਕੇ ਪਾਠ ਕਰ ਰਿਹਾ ਸੀ ਉਹਨਾਂ ਦੇ ਘਰ ਵਿੱਚ, ਉੱਧਰੋਂ ਤਾਂ ਇਹ ਪੰਗਤੀਆਂ ਮੇਰੀ ਜ਼ੁਬਾਨ 'ਤੇ ਆ ਗਈਆਂ, ਅਤੇ ਉੱਧਰੋਂ ਇੱਕ ਬਜ਼ੁਰਗ ਆ ਰਿਹਾ ਸੀ 80 ਕੁ ਸਾਲ ਦੇ ਨੇੜ, ਉਹਨਾਂ ਨਾਲ ਪਿਆਰ ਸੀ ਗੁਆਂਢੋਂ। ਮਸਾਂ ਵੇਖਿਆ ਮੈਂ ਸਾਹਮਣੇ, ਅਤੇ ਉਹ ਉੱਥੇ ਕਈ ਘਰਾਂ ਵਿੱਚ ਥੋੜ੍ਹਾ ਜਿਹਾ ਫਰਸ਼ ਜਿਹੜਾ ਉੱਚਾ ਨੀਵਾਂ ਹੁੰਦਾ, ਇੰਨਾ ਕੁ ਫਰਕ ਹੁੰਦਾ, ਫਰਸ਼ ਪਹਿਲਾਂ ਨੀਵਾਂ ਹੁੰਦਾ ਫਿਰ ਉੱਚਾ, ਸੋ ਥੋੜ੍ਹਾ ਜਿਹਾ ਬਣਾ ਕੇ ਬਣਾਇਆ ਹੁੰਦਾ, ਉਹ ਪਤਾ ਨਹੀਂ ਕੀ ਹਿਸਾਬ ਹੁੰਦਾ। ਸੋ ਉਹ ਬਜ਼ੁਰਗ ਆ ਰਹੇ ਸੀ ਮੱਥਾ ਟੇਕਣ, ਅਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਉੱਚਾ ਥਾਂ ਹੈ, ਏਡੇ ਬੁਰੇ ਡਿੱਗੇ ਉਹ। ਉੱਧਰੋਂ ਮੇਰੇ ਜ਼ੁਬਾਨ 'ਤੇ ਪੰਗਤੀਆਂ ਸੀ, ਤਿੰਨ ਜਰ ਵੈਰੀ ਨਾਨਕ ਅੱਜ ਬੁੱਢੇ ਥੀਏ ਮਰਨ। ਹੱਥ ਜੁੜ ਗਏ ਉਸ ਵੇਲੇ ਵੀ ਸੱਚੇ ਪਾਤਸ਼ਾਹ ਤੁਸੀਂ ਇੱਧਰ ਕਹਿ ਰਹੇ ਹੋ ਉੱਧਰ ਅਰਥ ਹੋ ਰਹੇ ਨੇ, ਸਾਹਮਣੇ ਪੜਾਕਦੇ ਨੇ ਬਜ਼ੁਰਗ ਵਿਚਾਰਾ ਡਿੱਗਿਆ, ਅਤੇ 3-4 ਬੰਦਿਆਂ ਨੇ ਚੱਕਿਆ, ਮੱਥਾ ਹੀ ਨਹੀਂ ਟੇਕਿਆ ਗਿਆ, ਐਸਾ ਬੁਢੇਪਾ ਵੈਰੀ ਹੈ। ਸੋ ਸੱਚੇ ਪਾਤਸ਼ਾਹ ਜੀ ਤਾਂ ਹੀ ਕਹਿ ਰਹੇ ਨੇ ਸਿਰ ਪੰਕਿਓ ਸਿਰ ਕੰਪਿਓ ਪੱਗ ਡਗ ਮਗੈ। ਸੱਚੇ ਪਾਤਸ਼ਾਹ ਨੇ ਭਾਵੇਂ ਛੋਟ ਦਿੱਤੀ ਹੈ, ਬਾਬਾ ਫਰੀਦ ਸਾਹਿਬ ਜੀ ਨੇ ਵੀ ਕਿਹਾ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਜਿਨ੍ਹਾਂ ਨੇ ਕਾਲੇ ਵਾਲਾਂ ਵਿੱਚ ਜਵਾਨੀ ਵਿੱਚ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਨਹੀਂ ਮਾਣਿਆ, ਨਾ ਆਨੰਦ ਨੂੰ ਨਹੀਂ ਮਾਣਿਆ, ਆਤਮਾ ਦੇ ਆਨੰਦ ਨੂੰ ਨਹੀਂ ਕਮਾਈ ਕੀਤੀ ਹੈ। ਉਹ ਧੌਲੀ ਰਾਵੈ ਕੋਈ, ਚਿੱਟੇ ਆਉਣ 'ਤੇ ਕੋਈ ਵਿਰਲਾ ਹੀ ਹੈ, ਕੋਈ ਹਰ ਕੋਈ ਨਹੀਂ ਕਮਾਈ ਕਰ ਸਕਦਾ। ਇਸ ਕਰਕੇ ਜਵਾਨੀ ਦੇ ਵਿੱਚ ਹੀ ਕਰ ਸਾਈ ਸਿਉਂ ਪਿਰਹੜੀ, ਉਹ ਮਾਲਕ ਦੇ ਨਾਲ ਪ੍ਰੀਤ ਲਾ ਆਪਣੀ, ਅਤੇ ਰੰਗ ਨਵੇਲਾ ਹੋਏ, ਹਰ ਰੋਜ਼ ਨਵਾਂ ਰੰਗ ਚੜ੍ਹੇਗਾ ਫਿਰ ਜੇ ਉੱਦਮ ਕਰੇਗਾ ਜਵਾਨੀ ਵਿੱਚ। ਸਿਆਣੇ ਵੀ ਆਉਂਦੇ ਨੇ ਵੀ ਜਵਾਨੀ ਦੀ ਖਾਧੀ ਹੋਈ ਖੁਰਾਕ ਬੁਢੇਪੇ ਵਿੱਚ ਵੀ ਕੰਮ ਆਉਂਦੀ ਹੈ। ਜੇ ਆਤਮਾ ਦਾ ਆਨੰਦ, ਆਤਮਾ ਦੀ ਖੁਰਾਕ, ਵਾਹਿਗੁਰੂ ਦਾ ਭਜਨ, ਬੰਦਗੀ, ਸੇਵਾ, ਸਿਮਰਨ ਹੈ, ਇਹ ਬੁਢੇਪੇ ਵਿੱਚ ਵੀ ਤਾਕਤ ਫਿਰ ਬਖਸ਼ ਦਿੰਦੀ ਹੈ। ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਉਹ ਭਾਵੇਂ ਸਰੀਰ ਕਰਕੇ ਬਿਰਦ ਹੁੰਦੇ ਨੇ ਅਤੇ ਮਨ ਕਰਕੇ, ਆਤਮਾ ਕਰਕੇ ਬਲਵਾਨ ਜਵਾਨ ਹੁੰਦੇ ਨੇ, ਪਰ ਜਿਨ੍ਹਾਂ ਨੇ ਪਹਿਲਾਂ ਮਾਣਿਆ ਹੁੰਦਾ ਉਹ ਗੁਰਮੁਖ ਬਣਦੇ ਨੇ। ਉਹਨਾਂ ਨੂੰ ਇਹ ਵੀ ਕਿਹਾ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਸੋ ਉਹ ਕਦੇ ਬੁੱਢੇ ਨਹੀਂ ਹੁੰਦੇ। ਬਾਬੇ ਬੁੱਢੇ ਵਰਗੇ ਮਹਾਂਪੁਰਸ਼ ਅਖੀਰ ਤੱਕ ਸਵਾਸ ਸਵਾਸ ਜਪਿਆ, ਵਿਰਲੀਆਂ ਰੂਹਾਂ ਹੁੰਦੀਆਂ ਨੇ। ਭਾਵੇਂ ਕਿਹਾ ਸੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ, ਇਹ ਜੋਤ ਦਾ ਪ੍ਰਗਟਾਵਾ ਸੀ, ਗੁਰੂ ਜੋਤ ਦਾ ਪਹਿਲਾ ਭਾਵ ਤਾਂ ਇਹੋ ਹੀ ਹੈ। ਏਡੀ ਵਡੇਰੀ ਉਮਰ ਵਿੱਚ ਸੋ ਸੱਚੇ ਪਾਤਸ਼ਾਹ ਜੀ ਨੇ ਗੁਰਦਾ ਗੱਦੀ ਕੀਤੀ ਹੈ। ਸਾਧ ਸੰਗ ਜੀ 94 ਸਾਲ ਦੀ ਉਮਰ ਤੱਕ, 94 ਸਾਲ ਦੀ ਉਮਰ ਤੱਕ 22 ਸਾਲ ਗੁਰਿਆਈ ਕੀਤੀ ਹੈ। ਇਹ ਗੁਰੂ ਜੋਤ ਦਾ ਕਮਾਲ ਸੀ, ਇਹ ਦੱਸਣਾ ਸੀ ਗੁਰੂ ਜੋਤੀ ਸਰੂਪ ਹੈ, ਗੁਰੂ ਸਰੀਰ ਨਹੀਂ। ਫਿਰ ਐਡਾ ਛੋਟਾ ਸਰੀਰ 8ਵੇਂ ਰੂਪ ਵਿੱਚ, 5 ਤੋਂ 5.5 ਤੋਂ 6.5 ਸਾਲ ਦੀ ਗੁਰਿਆਈ ਕੀਤੀ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਇਹ ਗੁਰੂ ਜੋਤ ਦਾ ਸੰਸਾਰ ਨੂੰ ਦੱਸਣਾ ਸੀ ਗੁਰੂ ਜੋਤੀ ਸਰੂਪ, ਅਕਾਲ ਪੁਰਖ ਦਾ ਸਰੂਪ ਹੈ। ਗੁਰੂ ਨੂੰ ਸਰੀਰ ਨਾ ਕੇਵਲ ਸਮਝ, ਗੁਰੂ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ, ਨਹੀਂ ਤਾਂ ਦੋਵਾਂ ਉਮਰਾਂ ਵਿੱਚ ਬੰਦਾ ਫੇਲ। ਸੰਸਾਰ ਨੂੰ ਨਹੀਂ ਉਹ ਗਿਆਨ ਦੇ ਸਕਦਾ ਅਧਿਆਤਮਕ ਪੱਖ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ, ਪਰ ਫਿਰ ਵੀ ਜੇ ਤੂੰ ਉੱਦਮ ਕਰੇ, ਗੁਰੂ ਵਾਲਾ ਬਣ ਜਾਵੇਂ, ਤਾਂ ਬਹੁਤ ਸਾਧਨ ਨੇ। ਘਰ ਵਿੱਚ ਬੈਠ ਕੇ ਵੀ ਸੋਫੇ ਲੱਗੇ ਨੇ, ਲਾਈਵ ਜਾ ਰਿਹਾ ਪ੍ਰੋਗਰਾਮ ਹਰਿਮੰਦਰ ਸਾਹਿਬ, ਸੁਣੋ ਕਿੱਥੋਂ ਸਾਰਾ ਸਾਰਾ ਦਿਨ ਹੀ ਲਾਹਾ ਲੈ ਸਕ, ਹੱਥ ਵਿੱਚ ਮਾਲਾ ਪੜੀ ਹੋਵੇ, ਗੁਟਕਾ ਸੋਫੇ 'ਤੇ ਬਹਿ ਕੇ ਵੀ ਹੱਥ ਪੈਰ ਧੋ ਕੇ, ਸੌ ਦਿਦਾਰੇ ਦਰਸ਼ਨ ਕਮਾਈ ਕਰ ਸਕਦਾ ਗੁਰੂ ਵਾਲਾ ਬਣ ਕੇ। ਸੱਚੇ ਪਾਤਸ਼ਾਹ ਰਹਿਮਤ ਕਰਨ ਮਹਾਰਾਜ ਜੀ ਨੇ ਤਾਂ ਕਰਕੇ ਕਿਹਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਸੌ ਫਰੀਦਾ ਕਾਲੀ ਧੌਲੀ ਸਾਹਿਬ ਸਦਾ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਿਆ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ। ਅਤੇ ਇਹ ਵਾਹਿਗੁਰੂ ਦੀ ਦਾਤ ਹੈ, ਜੇ ਕੋਈ ਬੁਢੇਪੇ ਵਿੱਚ ਵੀ ਇੱਛਾ ਕਰੇ, ਗੁਰੂ ਦੇ ਦਰ 'ਤੇ ਪੁਕਾਰ ਕਰੇ, ਆ ਕੇ ਗੁਰੂ ਦੇ ਸਨਮੁਖ ਝੂਠੇ ਮੋਹ ਨੂੰ ਛੱਡ ਦੇਵੇ, ਪ੍ਰੇਮ ਗੁਰੂ ਦੇ ਨਾਲ ਪਾ ਲਵੇ, ਸੱਚਾ ਪ੍ਰੇਮ ਪ੍ਰੀਤ, ਤਾਂ ਇਹ ਵਾਹਿਗੁਰੂ ਦੀ ਦਾਤ ਆ। ਸੱਚੇ ਪਾਤਸ਼ਾਹ ਧੌਲੀ ਉਮਰ ਵਿੱਚ ਬਖਸ਼ਿਸ਼ ਕਰ ਦਿੰਦੇ ਨੇ, ਰੰਗ ਚੜ੍ਹ ਜਾਂਦਾ, ਤਾਰ ਦਿੰਦੇ ਨੇ ਸੱਚੇ ਪਾਤਸ਼ਾਹ ਗਰੀਬ ਨਿਵਾਜ, ਪਰ ਸਾਰਿਆਂ 'ਤੇ ਬਖਸ਼ਿਸ਼ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਤਾਂ ਹੀ ਸੁਚੇਤ ਕਰ ਰਹੇ ਨੇ ਕਿ ਸਿਰ ਕੰਪਿਓ ਪੱਗ ਡਗਮਗ ਹੈ, ਸਿਰ ਜਿਹੜਾ ਕੰਬਣ ਲੱਗ ਪੈਂਦਾ ਅਤੇ ਪੈਰ ਜਿਹੜੇ ਨੇ ਪੱਗ ਡਗਮਗ ਹੈ, ਪੈਰ ਡਗਮਗਾਉਂਦੇ ਨੇ, ਡਗਮਗਾ ਗੱਗੇ ਨੂੰ ਦੋ ਦਲਾਵਾਂ ਨੇ ਇੱਥੇ, ਕਿਉਂਕਿ ਸੰਪਰਦਾਈ ਪੋਥੀ ਹੈ। ਪੁਰਾਤਨ ਹੱਥ ਲਿਖਤ ਜਿੰਨੇ ਸਰੂਪ ਨੇ ਉਹਨਾਂ 'ਚ ਗੱਗੇ ਨੂੰ ਡਬਲ ਨੇ ਦੁਲਾਵਾਂ, ਡਗਮਗਾ ਪਾਠ ਹੈ। ਅਤੇ ਹੁਣ ਪਾਠ ਬਦਲੇ ਗਏ ਨੇ, ਅੱਗੇ ਵੀ ਮੈਂ ਬੇਨਤੀ ਕੀਤੀ ਸੀ ਵੀ ਅਸੀਂ ਉਹ ਕਾਪੀਆਂ 'ਤੇ ਲਿਖ ਲਏ ਨੇ, 4 ਪੁਰਾਤਨ ਸਰੂਪ ਲੈ ਕੇ 3 ਮਹੀਨੇ ਸਿੰਘ ਲੱਗੇ ਰਹੇ ਸੀ, 50 ਸਿੰਘ ਅਸੀਂ, ਜਦੋਂ 328 ਸਰੂਪ ਲੋਪ ਕੀਤੇ ਗਏ ਨੇ ਜਾਣ ਬੁੱਝ ਕੇ, ਹਮਲੇ ਨਾ ਹੋਣ ਤਾਂ ਹੋਰ ਤੁਹਾਡੇ ਉੱਪਰ ਕੀ ਹੋਵੇ, ਤੁਹਾਨੂੰ ਖੰਡ ਪਵੇ। ਸੋ ਇਸ ਕਰਕੇ ਸਾਧ ਸੰਗਤ ਜੀ ਉਹ ਪਤਾ ਨਹੀਂ ਨਾਗਪੁਰ ਗਏ ਨੇ, ਬਹੁਤੇ ਤਾਂ ਇਹੋ ਹੀ ਕਹਿੰਦੇ ਆ ਵੀ ਨਾਗਪੁਰ ਗਏ ਨੇ, ਬਾਣੀ ਬਦਲ ਕੇ ਫਿਰ ਆਉਣੀ ਹੈ ਪੰਜਾਬ ਦੇ ਵਿੱਚ, ਸ਼ੋਅ ਕਰਨਾ ਵੀ ਪੁਰਾਤਨ ਬਾਣੀ ਹੈ। ਸੋ ਬਾਣੀ ਪਹਿਲਾਂ ਹੀ ਬਦਲੀ ਗਈ 1962 ਵਾਲੇ ਸਰੂਪਾਂ ਵਿੱਚ ਇੱਕ ਲਾਮ ਕੱਟ ਦਿੱਤੀ ਗਈ ਅਤੇ ਡਗਮਗੇ ਪਾਠ ਤੁਸੀਂ ਜਿਹੜੇ ਪਾਠ ਕਰਦੇ ਹੋ ਆਮ ਸਰੂਪਾਂ 'ਚ ਡਗਮਗੇ ਡਗਮਗੇ ਪਾਠ ਨਹੀਂ ਹੱਥ ਲਿਖਤ ਸਰੂਪਾਂ 'ਚ ਪੁਰਾਤਨ ਡਗਮਗਾ ਪਾਠ ਹੈ ਇਹ ਵੀ ਮੈਂ ਬੇਨਤੀ ਕਰ ਦੇਵਾਂ ਸਿਰ ਕੰਪਿਓ ਪੱਗ ਡਗਮਗਾ ਨੈਣ ਜੋਤ ਅਤੇ ਹੀਨ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਡਗਮਗਾਉਂਦੇ ਨੇ ਪੈਰ ਅਤੇ ਨੈਣ ਨੇਤਰ ਜਿਹੜੇ ਹੈ ਉਹ ਵੀ ਫਿਰ ਪ੍ਰਕਾਸ਼ ਦਿਸਦਾ ਨਹੀਂ ਨੂਰ ਵੀ ਮੱਧਮ ਪੈ ਜਾਂਦਾ ਅੱਖਾਂ ਦਾ ਜੋਤ ਤੋਂ ਹੀਨ ਹੋ ਜਾਂਦੇ ਖਾਲੀ ਹੋ ਜਾਂਦੇ ਦਿਸਣ ਤੋਂ
1: ਕਹ ਨਾਨਕ ਬਿਦ ਪਈ
0: ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹ ਹਾਲਤ ਹੋ ਗਈ ਇਹ ਬਿਦ ਪਈ ਇਹ ਵਿਧੀ ਸਰੀਰ 'ਤੇ ਆ ਕੇ ਵਾਪਰ ਗਈ ਇਹੋ ਜਿਹੀ ਬਿਦ ਹਾਲਤ ਹੋ ਗਈ ਸਰੀਰ ਦੀ ਤੋ ਇਹੋ ਜਿਹੀ ਹਾਲਤ ਵਿੱਚ ਵੀ
1: ਤਾਂ
0: ਵੀ ਹਰੀ ਵਾਹਿਗੁਰੂ ਦਾ ਹਰੀ ਦਾ ਰਸ ਨਾਮ ਦਾ ਰਸ ਉਹ ਨਹੀਂ ਲਿਆ ਹੈ ਸੋ ਪਤਾ ਵੀ ਲੱਗ ਜਾਂਦਾ ਹੈ ਵੀ ਹੁਣ ਜਿਹੜੀ ਉਮਰ ਹੈ ਨਾ ਉਮਰ ਇਹ ਕਹਿੰਦੇ ਮੀਲ ਪੱਥਰ ਹੁੰਦੀ ਹੈ ਸਿਆਣੇ ਆਉਂਦੇ ਨੇ ਸਾਧ ਸੰਗ ਹੈ ਜੀ ਜਿਵੇਂ ਬੋਰਡ ਲੱਗੇ ਹੁੰਦੇ ਨੇ ਵੀ ਇੰਨੇ ਕਿਲੋਮੀਟਰ ਰਹਿ ਗਿਆ ਹੁਣ ਆਪਾਂ ਸਫ਼ਰ ਕਰਦੇ ਹਾਂ ਆਪਣੀ ਮੰਜ਼ਿਲ ਇਹ ਜ਼ੁਬਾਨੀ ਤੋਂ ਧੌਲੇ ਹੋਣੇ ਚਿੱਟੇ ਹੋਣੇ ਇਹ ਮੀਲ ਪੱਥਰ ਹੀ ਹੈ ਦੇਖ ਪਰੀਦਾ ਜੋਥੀ ਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਪਹਿਲਾਂ ਭੂਰੀ ਜੀ ਹੁੰਦੀ ਦਾੜੀ ਫਿਰ ਚਿੱਟੀ ਹੋ ਜਾਂਦੀ ਜਦੋਂ ਭੂਰੀ ਹੋਈ ਉਦੋਂ ਕਿਹਾ ਸੀ ਵੇਖ ਹੁਣ ਅੱਗਾ ਨੇੜਾ ਆ ਗਿਆ ਪਰਲੋਕ ਉਹ ਤਾਂ ਮੌਤ ਜਿਹਾ ਯਾਦ ਆਉਣੀ ਚਾਹੀਦੀ ਪਰਲੋਕ ਦਿਸਣ ਲੱਗ ਪੈਂਦਾ ਵਾ ਸੋ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਉੱਡੋ ਨਾ ਕਾਗਾ ਕਾਲੇ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ ਭਗਤ ਕਬੀਰ ਸਾਹਿਬ ਜੀ ਕਾਲੇ ਕਾਮੋ ਨਾ ਉੱਡੋ ਚਿੱਟੇ ਧੌਲੇ ਆਉਣੇ ਸ਼ੁਰੂ ਹੋ ਗਏ ਸੀ ਨਾ ਕਾਲੇ ਉੱਡਣੇ ਸ਼ੁਰੂ ਹੋ ਗਏ ਸੀ ਤਾਂ ਉਸ ਵੇਲੇ ਕਿਹਾ ਛੇਤੀ ਮਿਲ ਆਪਣੇ ਪਿਆਰੇ ਰਾਮ ਬਿਰਧ ਅਵਸਥਾ ਰੂਪੀ ਡੈਣ ਗ੍ਰਸਣ ਵਾਸਤੇ ਆ ਰਹੀ ਹੈ ਸੁਚੇਤ ਹੋਣਾ ਸੀ ਪਰ ਨਹੀਂ ਕਹੋ ਨਾਨਕੇ ਬਿਦ ਭਈ ਤਉ ਨਾ ਹਰ ਰਸ ਲੀਨ ਇਹ ਵਿਧੀ ਹੋ ਗਈ ਸਰੀਰ ਦੀ ਹਾਲਤ ਹੋ ਗਈ ਕੁਝ ਕਰਨ ਜੋਗਾ ਤਾਂ ਵੀ ਉਦੋਂ ਤੱਕ ਵੀ ਹਰੀ ਵਾਹਿਗੁਰੂ ਦਾ ਹਰੀ ਦਾ ਨਾਮ ਰਸ ਨਹੀਂ ਲਿਆ ਸੱਚੇ ਪਾਤਸ਼ਾਹ ਦਾ ਆਤਮਾ ਦਾ ਆਨੰਦ ਪਰਮਾਨੰਦ ਸੋ ਇਹ ਕੇਵਲ ਮਨੁੱਖਾ ਸਰੀਰ ਵਿੱਚ ਹੀ ਲੈ ਸਕਦਾ ਬੰਦਾ ਦੂਜੀਆਂ ਜੂਨੀਆਂ ਵਿੱਚ ਨਹੀਂ ਉਹ ਨਹੀਂ ਸਤਸੰਗਤ ਕਰ ਸਕਦੀਆਂ ਨਹੀਂ ਕੀਰਤਨ ਸੁਣ ਸਕਦੀਆਂ ਇਸ ਤਰ੍ਹਾਂ ਬੈਠ ਨਹੀਂ ਗੁਰਸਿੱਖਾਂ ਦੇ ਗੁਰਮੁਖਾਂ ਦੇ ਦਿਦਾਰੇ ਨਹੀਂ ਗੁਰੂ ਕੀ ਫਤਿਹ ਸਾਂਝੀ ਹੋਣੀ ਦੂਜੀਆਂ ਜੂਨੀਆਂ ਉਹ ਤਾਂ ਆ ਹੀ ਨਹੀਂ ਸਕਦੀਆਂ ਸਤਸੰਗਤ ਵਿੱਚ ਸੋ ਮਾਨਸ ਜਨਮੀ ਹੈ ਕਿ ਇਹ ਵਾਹਿਗੁਰੂ ਦਾ ਨਾਮ ਰਸ ਲਿਆ ਅਤੇ ਸਫਲ ਹੈ ਮੂਲ ਨੂੰ ਪਛਾਣ ਲਿਆ ਆਤਮਾ ਦੇ ਆਨੰਦ ਤੱਕ ਪਹੁੰਚ ਹੋ ਗਈ ਸ਼ਬਦ ਨਾਲ ਸੁਰ ਦਾ ਮੇਲ ਹੋ ਗਿਆ ਅਤੇ ਸਫਲਾ ਹੈ ਨਹੀਂ ਤਾਂ ਫਿਰ ਸਫਲਾ ਨਹੀਂ ਆਵਾਗਾਉਣ ਵਿੱਚ ਪੈ ਜਾਂਦਾ ਜੀਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਰਸ ਕਰਕੇ ਸਾਡੀ ਹਾਲਤ ਬਿਆਨ ਕੀਤੀ ਹੈ ਇਸ ਕਰਕੇ ਭਾਈ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ ਵਰਤਮਾਨ ਨੂੰ ਸੰਭਾਲਣਾ ਚਾਹੀਦਾ ਹੈ ਗੁਰੂ ਦੇ ਸਨਮੁਖ ਆ ਕੇ ਪੰਜਾਂ ਦੀ ਪੰਚਾਇਤ ਪਾਸੋਂ ਮੂਲ ਮੰਤਰ ਗੁਰਮੰਤਰ ਗੁਰੂ ਕੀ ਬਾਣੀ ਦਾ ਨਿਤਨੇਮ ਰਹਿਤ ਮਰਿਆਦਾ ਤਨ 'ਤੇ ਮਨ ਕਰਕੇ ਅਭਿਆਸ ਕਰਨਾ ਚਾਹੀਦਾ ਹੈ ਤਾਂ ਹੀ ਇਹ ਸਫਲਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਦੇ ਸਨਮੁਖ ਆਈਏ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਮਹਾਰਾਜ ਜੀ, ਹੀਰ ਬੈਠ ਜੋੜ ਬਾਚੀ ਸਾਧ ਸੰਗ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਈ। ਬੀ ਟੀ ਦੇ ਵੀ ਧੰਨਵਾਦ ਹੈ ਜੋ ਉਹਨਾਂ ਦੇ ਨਾਲ ਸੰਯੋਗ ਰਹੇ ਬਾਣੀ ਸਰਵਣ ਕਰਾਉਣ ਦੇ ਵਿੱਚ। ਇਹੀ ਸਾਡੀਆਂ ਇਹ ਬੇਨਤੀਆਂ ਨੇ। ਦਾਸ ਫਿਰ ਇੱਕ ਵਾਰੀ ਬੇਨਤੀ ਆ, ਸਕੂਲ ਜੋ ਸਤੰਬਰ ਜਿੰਨੀ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪ੍ਰਿੰਸੀ ਸਾਹਿਬ ਵੀ ਇਹ ਪਹੁੰਚੇ, ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ। ਆਓ ਆਪਾਂ ਭਵਿੱਖ ਦੀ ਪਨੀਰੀ ਨੂੰ ਸਾਂਭੀਏ। ਜੋ ਸਾਡੇ ਵਲੰਟੀਅਰ ਟੀਚਰ ਸੇਵਾਵਾਂ ਨਿਭਾ ਰਹੇ ਉਹਨਾਂ ਦਾ ਆਪਾਂ ਫਾਇਦਾ ਲਈਏ। ਜਿਹੜੇ ਪਰਿਵਾਰਾਂ ਨੇ ਹਾਲ ਤੱਕ ਬੱਚੇ ਆਪਣੇ ਸਕੂਲ ਦੇ ਵਿੱਚ ਦਾਖਲ ਦੇ ਨਹੀਂ ਕਰਵਾਏ, ਉਹਨਾਂ ਨੂੰ ਬੇਨਤੀ ਆ, ਸਮਾਂ ਕੱਢੋ, ਬੱਚਿਆਂ ਨੂੰ ਹੁਣ ਤੋਂ ਹੀ ਸਾਂਭੋ। ਜੋ ਜਿੱਦਣ ਬੱਚੇ ਵੀ ਜਵਾਨ ਹੁੰਦੇ ਆ, ਫਿਰ ਆਪਣੀ ਗੱਲ ਨਹੀਂ ਸੁਣਦੇ, ਫਿਰ ਆਪਾਂ ਦੋਸ਼ ਦਿੰਦੇ ਹਾਂ। ਆਪਾਂ ਦੋਸ਼ ਨਾ ਦਈਏ, ਬੱਚਿਆਂ ਨੂੰ ਸਮਾਂ ਕੱਢ ਕੇ ਗੁਰਸਿੱਖੀ ਦੇ ਨਾਲ, ਗੁਰਬਾਣੀ ਦੇ ਨਾਲ ਜੋੜੀਏ। ਜੇ ਆਪਾਂ ਬੱਚਿਆਂ ਨੂੰ ਹੁਣ ਤੋਂ ਹੀ ਸਿੱਖੀ ਦੇ ਨਾਲ ਜੋੜ ਲਿਆ, ਫਿਰ ਭਵਿੱਖ ਵਿੱਚ ਆਪਾਂ ਨੂੰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੁੰਦੀ। ਗੁਰੂ ਮਹਾਰਾਜ ਆਪੇ ਹੀ ਕਿਰਪਾ ਕਰਦੇ ਨੇ। ਆਓ ਬੱਚਿਆਂ ਨੂੰ ਭਾਈ ਆਪਾਂ ਸਕੂਲ ਦੇ ਵਿੱਚ ਦਾਖਲ ਕਰਾਈਏ। ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਸਰਦਾਰ ਅਜੀਤ ਸਿੰਘ ਬੈਰਕ, ਇਸ ਪੁੱਤਰ ਮਿੱਤਰਪਾਲ ਸਿੰਘ, ਬੀਬੀ ਕੁਲਦੀਪ ਕੌਰ ਬੈਰਕ ਵੱਲੋਂ, ਬੀਬੀ ਜਸਲੀਨ ਕੌਰ, ਬੀਬੀ ਗੁਰਮਹਿਕ ਕੌਰ ਦੀ ਪੜ੍ਹਾਈ ਦੀ ਸਪੂਰਤਾ ਨੂੰ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਸ਼ੁਕਰਾਨੇ ਵਜੋਂ ਅੱਜ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦਾ ਪਾਠ, ਉਸ ਤੋਂ ਉਪਰੰਤ ਲੰਗਰਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਗੁਰੂ ਘਰ ਦੀ ਬਖਸ਼ ਸਰੂਪੋਂ ਲੈਣ ਦੀ, ਆ ਕੇ ਭਾਈ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਬੱਚਿਆਂ ਨੂੰ ਦਿਨ ਰਾਤ ਰੱਖੇ, ਗੁਰੂ ਘਰ ਨਾਲ ਪਿਆਰ, ਗੁਰੂ ਘਰ ਦੀ ਬਖਸ਼ਿਸ਼ ਹਮੇਸ਼ਾ ਉਹਨਾਂ ਦੇ ਸਿਰ 'ਤੇ ਰਹੇ ਜੋ ਕਿ ਗੁਰੂ ਦਾ ਊਟ ਆਸਰਾ ਲਿਆ ਰਹੇ। ਮਹਾਰਾਜ ਕਿਰਪਾ ਕਰਿਆ ਨੂੰ ਦਿਨ ਰੋਗੀ ਤੱਕੀਆਂ ਬਖਸ਼ਣ,

0: ਇੱਕ ਐਤਵਾਰ ਦਾ ਲੰਗਰ ਦੀਆਂ ਸੇਵਾਵਾਂ ਅਵੇਲੇਬਲ ਨੇ। ਜੇ ਕਿਸੇ ਪਰਿਵਾਰ ਨੇ ਵੀ ਲੰਗਰ ਦੀ ਸੇਵਾ ਆਉਣ ਵਾਲੇ ਐਤਵਾਰ ਦੀ ਲੈਣੀ ਹੋਵੇ ਉਹ ਲੈ ਸਕਦੇ ਨੇ। ਜੇ ਕੋਈ ਪਰਿਵਾਰ ਕੋ ਸੇਵਾ ਆਪ ਨਹੀਂ ਕਰ ਸਕਦੇ ਤਾਂ $2100 ਦੇ ਕੇ ਵੀ ਆਪਾਂ ਗੁਰੂ ਘਰ ਦੀ ਹਾਜ਼ਰੀ ਭਰ ਸਕਦੇ, ਸੇਵਾਵਾਂ ਲੈ ਸਕਦੇ ਹਾਂ। ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ, ਕਈ ਵਾਰ ਪਰਿਵਾਰਾਂ ਤੋਂ ਕਿਉਂ ਜੋ ਐਤਵਾਰ ਦਾ ਖਰਚਾ ਕੋਈ ਜ਼ਿਆਦਾ ਹੈ, ਜੇ ਕੋਈ ਪਰਿਵਾਰ ਜਿੰਨਾ ਵੀ ਸੇਵਾ ਦੇ ਸਕਦਾ ਆ ਵੀ ਆਪਣੇ ਅਰਦਾਸ ਬੇਨਤੀ ਕਰਵਾਉਣੀ ਆ ਤਾਂ ਉਹ ਕਰਵਾ ਸਕਦੇ ਨੇ। ਸੈਚਰਡੇ ਦਾ ਆਪਣਾ 1100 ਆ, ਐਤਵਾਰ ਦਾ 2100 ਆ। ਹੁਣ ਆਪਣੇ ਵਾਸਤੇ 5 ਮਿੰਟ ਵਾਸਤੇ ਸਾਡੇ ਜੋ ਸਕੂਲ ਦੇ ਪ੍ਰਿੰਸੀਪਲ ਸਾਹਿਬ ਹੈ ਆਪ ਜੀ ਨਾਲ ਸਕੂਲ ਦੇ ਗੌਰਮੈਂਟ ਸਕੂਲ ਦੇ ਬਾਰੇ ਸੰਬੰਧ ਵਿੱਚ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਆ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਸੁਭਾਏ ਮਨ ਗੁਰੂ ਰੂਪ ਸਾਧ ਸਿੰਘ ਜੀਓ ਆਓ ਫਤਿਹ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਸੈਕਟਰ ਸਾਹਿਬ ਨੇ ਦੱਸਿਆ ਕਿ ਗੁਰਮਤਿ ਖਾਲਸਾ ਸਕੂਲ ਰੈਂਟ ਦੀਆਂ ਕਲਾਸਾਂ 23 ਅਗਸਤ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ ਅਤੇ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਉਹਨਾਂ ਦਾ ਦਾਖਲਾ ਕਰਵਾਓ ਤਾਂ ਕਿ ਬੱਚੇ ਜਿੱਥੇ ਗੁਰਮੁਖੀ ਤੋਂ ਜਾਣੂ ਹੋਣ ਉਹਦੇ ਨਾਲ ਨਾਲ ਗੁਰਮਤਿ ਦੀ ਵਿੱਦਿਆ, ਗੁਰਬਾਣੀ ਦੀ ਵਿੱਦਿਆ ਵੀ ਨਾਲ ਹਾਸਲ ਕਰਦੇ ਹਨ। ਅਤੇ ਇਸ ਸੰਬੰਧ ਵਿੱਚ ਅਸੀਂ ਥੱਲੇ ਟੇਬਲ ਵੀ ਲਾਇਆ ਹੋਇਆ ਹੈ ਅਤੇ ਹਰ ਸੰਡੇ ਟੇਬਲ ਲੱਗਦਾ ਹੈ ਅਤੇ ਜਿਨ੍ਹਾਂ ਵੀ ਬੱਚਿਆਂ ਨੇ ਹਜੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ। ਵੈਸੇ ਤਾਂ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਮੁਖੀ ਦੀ ਅਹਿਮੀਅਤ ਕੀ ਹੈ, ਪਰ ਇੱਕ ਇਤਿਹਾਸਿਕ ਜੋ ਹਵਾਲਾ ਮੈਂ ਆਪ ਜੀ ਦੇ ਸਾਹਮਣੇ ਜ਼ਰੂਰ ਰੱਖਾਂਗਾ ਤਾਂ ਕਿ ਆਪ ਜੀ ਨੂੰ ਉਹ ਚੇਤਾ ਆ ਜਾਏ। ਜਦੋਂ ਇਹ ਜੋ ਗੁਰਮੁਖੀ ਲਿਪੀ ਹੈ ਸਾਨੂੰ ਗੁਰੂ ਸਾਹਿਬ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਮਿਲੀ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀਆਂ ਹੀ ਭਾਸ਼ਾਵਾਂ ਹਨ, ਪਰ ਜਿਹੜੀ ਲਿਪੀ ਗੁਰੂ ਸਾਹਿਬ ਨੇ ਇਸ ਦੇ ਵਿੱਚ ਇਸਤੇਮਾਲ ਕੀਤੀ ਹੈ ਉਹ ਕੇਵਲ ਅਤੇ ਕੇਵਲ ਗੁਰਮੁਖੀ ਲਿਪੀ ਹੈ। ਅਤੇ ਜਿਸ ਨੂੰ ਅਸੀਂ ਜਾਣ ਕੇ ਗੁਰੂ ਗ੍ਰੰਥ ਸਾਹਿਬ ਦਾ ਜੋ ਅਥਾਹ ਗਿਆਨ ਹੈ ਉਹ ਅਸੀਂ ਹਾਸਲ ਕਰ ਸਕਦੇ ਹਾਂ। ਭਾਵੇਂ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਜੇ ਅਸੀਂ ਇਹਨੂੰ ਇੰਗਲਿਸ਼ ਪੜ੍ਹ ਲਈਏ ਜਾਂ ਹੋਰ ਲੈਂਗੁਏਜ ਪੜ੍ਹ ਲਈਏ ਅਸੀਂ ਇਹਨੂੰ ਸਮਝ ਸਕਦੇ ਹਾਂ, ਪਰ ਇਤਿਹਾਸਕਾਰਾਂ ਦਾ ਇਹ ਮਤ ਹੈ ਕਿ ਜੇ ਕਿਸੇ ਵੀ ਤੁਸੀਂ ਸੱਭਿਅਤਾ ਨੂੰ ਜਾਂ ਧਰਮ ਨੂੰ ਜੇ ਪੜ੍ਹਨਾ ਹੈ ਅਤੇ ਜਿਸ ਭਾਸ਼ਾ ਦੇ ਵਿੱਚ ਉਸਦਾ ਉਚਾਰਨ ਕੀਤਾ ਹੋਇਆ ਹੈ ਉਹ ਭਾਸ਼ਾ ਅਸੀਂ ਸਿੱਖ ਕੇ ਉਹਨੂੰ ਪੜ੍ਹੀਏ ਤਾਂ ਸਾਡੀ ਜੋ ਡੀਪ ਅੰਡਰਸਟੈਂਡਿੰਗ ਹੈ ਉਸ ਸਬਜੈਕਟ ਦੀ ਉਹ ਸਾਨੂੰ ਜ਼ਿਆਦਾ ਮਿਲਦੀ ਹੈ। ਅਤੇ ਇਸ ਕਰਕੇ ਗੁਰਮੁਖੀ ਲਿਪੀ ਸਾਨੂੰ ਗੁਰੂ ਸਾਹਿਬ ਨੇ ਸਾਡੀ ਝੋਲੀ 'ਚ ਪਾਈ ਹੈ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਸਿੱਖੀਏ। ਇਸ ਸੱਭਿਅ ਪੱਛਮੀ ਸੱਭਿਅ 'ਚ ਰਹਿੰਦੇ ਹੋਏ ਇੱਕ ਚੈਲੰਜ ਵੀ ਹੈ, ਪਰ ਅਸੀਂ ਇਹ ਚੈਲੰਜ ਕੋਈ ਔਖਾ ਨਹੀਂ ਹੈ ਜਿਹਨੂੰ ਅਸੀਂ ਮੀਟ ਨਾ ਕਰ ਸਕੀਏ। ਸਿਰਫ ਸੰਡੇ ਨੂੰ ਸਾਡੀਆਂ ਕਲਾਸਾਂ ਲੱਗਦੀਆਂ ਹਨ, ਮੈਂ ਅੱਜ ਨੂੰ ਟਾਈਮ ਸਕਸਦਾ ਦੱਸਾਂਗਾ। ਉਸ ਤੋਂ ਪਹਿਲਾਂ ਜੋ ਗੁਰਮੁਖੀ ਲਿਪੀ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਦੋਂ ਹਿਮਿਆਉਂ ਖਡੂਰ ਸਾਹਿਬ ਜਾਂਦਾ ਹਾਰ ਕੇ ਤਾਂ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਗੁਰਮੁਖੀ ਲਿਪੀ ਪੜ੍ਹਾ ਰਹੇ ਹੁੰਦੇ ਹਨ ਅਤੇ ਦੇਖੋ ਉਹਨਾਂ ਦੇ ਮਨ ਦੇ ਵਿੱਚ ਕਿੱਡੀ ਵੱਡੀ ਭਾਵਨਾ ਗੁਰੂ ਸਾਹਿਬ ਦੇ ਮਨ ਦੇ ਵਿੱਚ। ਇਹ ਪਹਿਲੀ ਗੱਲ ਤਾਂ ਆਪ ਬੱਚਿਆਂ ਨੂੰ ਗੁਰਮੁਖੀ ਲਿਪੀ ਦੀ ਸਿੱਖਿਆ ਦੇ ਰਹੇ ਹਨ ਅਤੇ ਇੱਕ ਵਕਤ ਦਾ ਰਹਿ ਚੁੱਕਾ ਰਾਜਾ ਜੇ ਉਹ ਵੀ ਆਉਂਦਾ ਹੈ ਤਾਂ ਉਸ ਥੋੜ੍ਹੀ ਧਿਆਨ ਨਹੀਂ ਦਿੱਤਾ ਉਹਨਾਂ ਨੇ, ਧਿਆਨ ਕਿੱਧਰ ਸੀਗਾ ਬੱਚਿਆਂ ਵੱਲ, ਗੁਰਮੁਖੀ ਲਿਪੀ ਵੱਲ। ਇੱਥੇ ਸਾਨੂੰ ਇਹ ਪਤਾ ਲੱਗਦਾ ਵੀ ਗੁਰੂ ਸਾਹਿਬ ਵਾਸਤੇ ਇਸ ਗੁਰਮੁਖੀ ਲਿਪੀ ਦੀ ਕਿੰਨੀ ਮਹੱਤਤਾ ਹੈ ਜਿਹੜੀ ਉਹਨਾਂ ਨੇ ਸਾਡੀ ਝੋਲੀ 'ਚ ਪਾਈ ਹੈ। ਤਾਂ ਅਸੀਂ ਉਸ ਅਹਿਮੀਅਤ ਨੂੰ ਉਸ ਨੂੰ ਹੀ ਸਮਝ ਕੇ ਅਸੀਂ ਆਪਣੇ ਜ਼ਿਹਨ ਦੇ ਵਿੱਚ ਆਪਣੇ ਮਾਇੰਡ ਦੇ ਵਿੱਚ ਇਹ ਗੱਲ ਪ੍ਰਪੱਕ ਕਰ ਲਈਏ ਕਿ ਅਸੀਂ ਆਪਣੇ ਬੱਚਿਆਂ ਨੂੰ ਹਰ ਹਾਲਤ ਦੇ ਵਿੱਚ ਗੁਰਮੁਖੀ ਲਿਪੀ ਦੀ ਸਿੱਖਿਆ ਅਸੀਂ ਦੇਣੀ ਹੈ। ਗੁਰਦੁਆਰਾ ਸਾਹਿਬ ਦਾ ਧੰਨਵਾਦ ਹੈ ਕਮੇਟੀ ਸਾਹਿਬ ਦਾ, ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਨੇ ਫੈਸਿਲਿਟੀ ਦਿੱਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਬੱਚੇ ਨੂੰ ਇਹ ਗਿਆਨ ਗੁਰਮੁਖੀ ਲਿਪੀ ਦਾ ਜੋ ਗਿਆਨ ਇਹ ਦਿੱਤਾ ਜਾਵੇ। ਤੋ ਇਸ ਕਰੇ ਨਾਲ ਬਹੁਤ ਬਹੁਤ ਧੰਨਵਾਦ ਹੈ। ਅਤੇ ਅਸੀਂ ਜੇ ਫਿਰ ਵੀ ਅਸੀਂ ਲਾਹਾ ਨਾ ਲਈਏ ਤਾਂ ਸਾਡੇ 'ਚ ਕਮੀ ਹੈ। ਤੋ ਇਸ ਕਰਕੇ ਮੈਂ ਫਿਰ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ कि आप जरूर बच्चों अपने इस स्कूल दे विच दाखिल करवाओ ताकि बच्चे गुरमुखी लिपि पढ़ के पंजाबी भी सीख सकन। जो साढ़े प्रोग्राम हैं जिथे असी गुरमुखी लिपि पंजाबी की सिक्ख दें वो गुरमुखी भी सिक्ख्या नाल मिलती है बच्चों गुरबाणी की भी उन्हों सिक्ख्या नाल मिलती है। तो सारा साल साढ़े कई मुकाबले भी होंगे हैं जिमें असी पिछले साल गुरबाणी कंठ मुकाबला जपजी साहब जी का करवाया सीगा उस बच्चों इनाम दिते जाते हैं। फिर उस तो बाद साडा गुरबाणी अखर गयान मुकाबला जो वोकैबलरी दे पंजाबी दे वर्ड हैं वह भी उस बच्चे दिने ताकि इन्हां दी जो महारत है लैंग्वेज उहदे ताईं बनेगी जे इन्हां नूं वोकैबलरी पंजाबी दी आउंदी होएगी। तो उस भी असी काफ़ी वर्ड सौ डेढ़ सौ दो सौ ढाई सौ वर्ड तक असी लिख के दें तो ग्रुप वाइज असी फिर वंड दें कि छोटे बच्चों घट सौखे वर्ड तो उस लैवल जिमें अप जाता है वो अक्षर भी वधदे हैं तो उन्होंने वोकैबलरी भी सीखने उन्होंने मौका मिलता है। ये भी नाल साडा कंपटीशन चलता है। फिर वो सिंपोजियम की जो पब्लिक स्पीकिंग स्किल्स हैं उन्होंने तुम कि कामयाब होना है उस बारे भी साढ़े कंपटीशन होंगे। फिर दस्तार सजाओ मुकाबला है। फिर साढ़े कैंप लगते हैं समर के उस बच्चे काफ़ी कुछ सीखते हैं। हमने असी दो कैंप ला के हटे हाँ एक गुरु गोबिंद सिंह स्टडी सर्कल कैनेडा तो आए सन उसी पहले तीन दिन का कैंप लाया फिर तीन का कैंप असी स्कूल वालों फिर दोबारा इतने लाया सी जिस बच्चों काफ़ी कुछ सीखने उन्होंने मिलता है। तो मेरा कहने का भाव यही है कि आप बच्चों जरूर लैके आओ। सिर्फ समा 9:50 असैम्बली शुरू होती है तो 9:50 तो लैके 12:35 तक स्कूल है उस तो बाद लंगर की ब्रेक होती है तो फिर एक तो दो बच्चे तबला सीख सकते हैं ये ऑप्शनल है बच्चों की तो एक तो दो फिर कीर्तन क्लासा भी चल दिया हैं तो जो बच्चे ने यह नाल सिक्ख्यावान लैनी हैं तबले दियाँ कीर्तन दियाँ वह भी सड़कों अवेलेबल हैं वह भी आप लै सकते हो। तो मैं फिर एक बार आप जी को बेनती करता हाँ कि जिन्हें मापिया ने अजे बच्चे की एडमिशन नहीं करवाई तो उन्होंने हाथ जोड़ के बेनती है कि आप एडमिशन करवाओ तो क्लास अपनी अगले ऐतवार तो शुरू हो जा रही हैं। तो ये बेनती आप जी ने प्रवान करनी तो कोई बोलते है खिमा भुल हो गई तो मैं खिमा मंगता हाँ। वाहिगुरू जी का खालसा वाहिगुरू जी की फतेह।
0: गुरु प्यारी साध संगत जी धन्यवादी हाँ। गुरु घर दी गुरमत खालसा स्कूल के प्रिंसीपल साहब दे जो 12-13 साल तो स्कूल दे विच सेवावां निभा रहे ने बड़ा ही सुचजे ढंग नाल ये अपना उपराला करते ने बहुत वधिया कैंप इन्होंने उपलब्ध किए से इस साल बच्चों वास्ते गुरसिखी के कंपीटीशन सारे टीचर साहबान बड़ा योगदान पा रहे ने साडा भी फर्ज बनता आपां इन्हां दा लाहा लईए बच्चों गुरमत दे नाल जोड़िए। इहदे नाल ही एक होर अरदास बेनती भुल गया सी क्योंकि सीखने लई सारी उम्र ही पई आ उहदे विच सब तो पहला मैं दास अपने आप से ही संगतां नूं दस सकदा है क्यों मैं पहला गुरबाणी की संथ्या नहीं ली सी साड़ी जो माता ने सिखा लिया उस तरह ही बाणी पढ़ते सी जो कि 30-40 साल असी गलत ही पढ़ते रहे। साढ़े को भैन जी बलविंदर कौर जो 1 बजे तो लैके 3 बजे तक क्लासा लाने ने वह भी वलंटियर सेवावान 6-7 साल तो कर रहे ने अज क्लासा शुरू हो जा रही ने जो गैलरी हाल के लग दिया ने जेड़े भी प्राणी किसी ने संथ्या नहीं ली ये ना समझो भी असं गुरबाणी सही पढ़ रहे हैं उहदा एग्जाम्पल मैं थोड़े सामने खड़ा हाँ कि 30-40 साल असी बाणी पढ़ते रहे हैं जाके साढ़े को सानू जपजी साहब का भी शुद्ध बाणी पाठ नहीं आता सी आओ आप भैन जी का भी लाहा लईए कोई विच फीस नहीं है सिर्फ आप अपना कीमती समय कढ़ के ही गुरबाणी सीखनी है। तो जिहड़े भी प्राणी एक होर मैं दसदा कई बार असी ਸੋਚਣ ਲੱਗ ਪੈਂਦੇ ਵੀ ਸਾਡੀ ਏਜ ਬਹੁਤ ਹੋ ਗਈ ਆ ਜਾਂ ਸੰਗ ਸ਼ਰਮ ਇਸ ਗੁਰਬਾਣੀ ਸਿੱਖਣ ਵਾਸਤੇ ਸੰਗ ਸ਼ਰਮ ਨਾ ਕਰੋ। ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ, ਮੈਂ ਦੱਸ ਰਿਹਾ ਵੀ ਅਸੀਂ ਗੁਰਬਾਣੀ ਗਲਤ ਪੜ੍ਹਦੇ ਰਹੇ ਹਾਂ। ਭੈਣ ਜੀ ਤੋਂ ਮੈਂ 3 ਵਾਰੀ ਸੰਥਿਆ ਲਈ ਆ, ਹਾਲੇ ਤੱਕਰ ਵੀ ਕੋਈ ਰੱਟਾ ਚੜ੍ਹਿਆ ਹੁੰਦਾ, ਰੱਟਾ ਚੜ੍ਹਿਆ ਲਾਉਣਾ ਬਹੁਤ ਔਖਾ ਹੁੰਦਾ ਆ, ਸਮਾਂ ਲੱਗਦਾ। ਆਓ ਆਪਾਂ ਭੈਣ ਜੀ ਬਲਵਿੰਦਰ ਕੌਰ ਦਾ ਵੀ ਲਾਹਾ, ਜਿਹਨੇ ਪੁਰਾਣੀਆਂ ਨੇ ਅੱਜ ਤੱਕ ਸੰਥਿਆ ਨਹੀਂ ਲਈ ਗੁਰਬਾਣੀ ਦੀ, ਉਹ ਆਪਾਂ ਜਾ ਕੇ ਗੈਲਰੀ ਹਾਲ ਦੇ ਵਿੱਚ ਭੈਣ ਜੀ ਕੋਲ ਸੰਥਿਆ ਲੈ ਸਕਦੇ ਨੇ। ਐਵਰੀ ਐਤਵਾਰ 1 ਵਜੇ ਤੋਂ 3 ਵਜੇ ਕਲਾਸ ਲੱਗਦੀ ਆ। ਹੁਣ ਗੁਰੂ ਘਰ 23 ਤਰੀਕ ਦਾ ਲੰਗਰ ਦੀਆਂ ਸੇਵਾਵਾਂ ਅਵੇਲੇਬਲ ਨੇ, ਕਿਸੇ ਪਰਿਵਾਰ ਨੇ ਕੋਈ ਸੇਵਾ ਲੈਣੀ ਹੋਵੇ 23 ਤਰੀਕ ਦੇ ਐਤਵਾਰ ਦੀ ਸੇਵਾ ਲੈ ਸਕਦੇ ਹਾਂ। ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਜਥਾ 1:30 ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਦਾਸ ਕੋ ਬੋਲਦਿਆਂ ਕਿਸੇ ਵਾਰ ਦੀ ਗੱਲ ਹਾਸਾ ਗੁਰੂ ਬਖਸ਼ੀ ਔਰ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਖਿਆਲ 2 ਸ਼ਬਦ ਮੈਂ ਵੀ ਬੋਲ ਦੇਵਾਂ ਨਾਲ ਹੀ ਨਾਲ, ਜਿਵੇਂ ਪ੍ਰਿੰਸੀਪਲ ਸਾਹਿਬ ਨੇ ਬੜੇ ਵਿਸਥਾਰ ਸਹਿਤ ਦੱਸਿਆ ਕਿ ਗੁਰਮੁਖੀ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ। ਹਰ ਸਿੱਖ, ਕਿਉਂਕਿ ਗੁਰਮੁਖੀ ਤੋਂ ਬਗੈਰ ਗੁਰਬਾਣੀ ਦਾ ਪਾਠ ਸ਼ੁੱਧ ਨਹੀਂ ਹੋ ਸਕਦਾ। ਗੁਰਬਾਣੀ ਦੇ ਪਾਠ ਦੀ ਤਾਂ ਦੂਰ ਦੀ ਗੱਲ, ਪਹਿਲਾ ਇੱਕੋ ਅੱਖਰ ਇੱਕ ਓਅੰਕਾਰ ਕਿਸੇ ਵੀ ਹੋਰ ਲਿਪੀ ਦੇ ਨਾਲ ਨਾ ਠੀਕ ਤਰ੍ਹਾਂ ਲਿਖਿਆ ਜਾ ਸਕਦਾ ਅਤੇ ਨਾ ਉਹਦਾ ਉਚਾਰਨ ਸ਼ੁੱਧ ਹੋ ਸਕਦਾ, ਜਿਸ ਕਰਕੇ ਗੁਰਮੁਖੀ ਲਿਪੀ ਸਾਨੂੰ ਸਾਡੇ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਹੈ। ਹਰ ਮਾਂ ਬਾਪ ਦਾ ਜਿੱਥੇ ਬੱਚੇ ਦੇ ਪ੍ਰਤੀ ਦੁਨਿਆਵੀ ਹੋਰ ਪੜ੍ਹਾਈਆਂ ਦੇ ਵਾਸਤੇ ਫਰਜ਼ ਬਣਦੇ ਨੇ, ਉੱਥੇ ਸਭ ਤੋਂ ਪਹਿਲਾ ਫਰਜ਼ ਬੱਚੇ ਨੂੰ ਗੁਰਮੁਖੀ ਦੇ ਨਾਲ ਜੋੜਨਾ। ਔਰ ਬਹੁਤ ਹੀ ਵਧੀਆ ਉਪਰਾਲਾ ਜੋ ਸੰਡੇ ਨੂੰ ਇੱਥੇ ਕਲਾਸ ਲੱਗਦੀ ਹੈ, ਬੜੇ ਪਿਆਰ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਬੱਚਿਆਂ ਨੂੰ ਗੁਰਮੁਖੀ ਦੇ ਬਾਰੇ ਦੱਸਿਆ ਜਾਂਦਾ ਹੈ, ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਅਤੇ ਸਹਿ ਸੁਭਾਅ ਹੀ ਬੱਚੇ ਗੁਰਮਤ ਦੇ ਨਾਲ, ਗੁਰ ਇਤਿਹਾਸ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਜਾਂਦੇ ਨੇ। ਸੋ ਬੇਨਤੀ ਹੈ ਜਿਨ੍ਹਾਂ ਦੇ ਬੱਚੇ ਇਸ ਯੋਗ ਹੋ ਗਏ ਨੇ, ਜਾਂ ਕੁਝ ਐਸੇ ਪਰਿਵਾਰ ਹੁੰਦੇ ਨੇ ਜਿਹੜੇ ਬਹੁਤ ਘੱਟ ਗੁਰਦੁਆਰਾ ਸਾਹਿਬ ਆਉਂਦੇ ਨੇ, ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ, ਜਿਨ੍ਹਾਂ ਨੂੰ, ਜਿਨ੍ਹਾਂ ਪਰਿਵਾਰਾਂ ਨੂੰ, ਜਿਨ੍ਹਾਂ ਭੈਣਾਂ ਬੀਬੀਆਂ ਬੱਚਿਆਂ ਵੀਰਾਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੈ, ਉਹਨਾਂ ਨੂੰ ਜ਼ਰੂਰ ਦੱਸੋ ਕਿ ਬੱਚਿਆਂ ਨੂੰ ਜ਼ਰੂਰ ਗੁਰਦੁਆਰਾ ਸਾਹਿਬ ਲੈ ਕੇ ਆਉਣ ਔਰ ਗੁਰਮੁਖੀ ਦੇ ਨਾਲ ਜ਼ਰੂਰ ਜੋੜਨ। ਹੁਣ ਮੈਂ ਕੀਰਤਨ ਦੀ ਲੜੀ ਆਰੰਭ ਕਰਨ ਲੱਗਿਆ। ਪਿਛਲੇ ਦਿਨੀਂ 12 ਸਤੰਬਰ ਨੂੰ ਮੋਰਚਾ ਗੁਰੂ ਕਾ ਬਾਗ ਦਾ ਦਿਹਾੜਾ ਨਿਕਲ ਕੇ ਗਿਆ। ਸਵੇਰੇ ਮੈਂ ਥੋੜ੍ਹਾ ਪਹਿਲਾਂ ਚਲ ਗਿਆ, ਸਕੱਤਰ ਸਾਹਿਬ ਨੂੰ ਦੱਸਣ ਦਾ ਮੈਨੂੰ ਧਿਆਨ ਨਹੀਂ ਰਿਹਾ, ਅਤੇ ਮੇਰਾ ਖਿਆਲ ਕਿਸੇ ਨੇ ਜ਼ਿਕਰ ਨਹੀਂ ਕੀਤਾ। ਮੈਂ ਥੋੜ੍ਹਾ ਜਿਹਾ ਉਸ ਇਤਿਹਾਸ ਦੇ ਪੰਨਿਆਂ ਨੂੰ ਸਰੂਰ ਛੋਹਣਾ ਚਾਹਾਂਗਾ, ਅਤੇ ਕੀਰਤਨ ਦੀ ਮੇਰੀ ਲੜੀ ਅੱਜ ਦੀ ਹੋਵੇਗੀ। ਵਾਹਿਗੁਰੂ ਪ੍ਰਭੂ ਪਿਤਾ ਨੇ ਸਾਨੂੰ ਸਾਰਿਆਂ ਨੂੰ ਇਸ ਸੰਸਾਰ 'ਤੇ ਵਪਾਰੀ ਬਣਾ ਕੇ ਭੇਜਿਆ, ਵਪਾਰ ਕਰਨ ਵਾਸਤੇ, ਵਣਜਾਰੇ, ਬਿਜ਼ਨਸਮੈਨ, ਹਰ ਕਿਸੇ ਦੇ, ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਭਾਵੇਂ ਕਿਸੇ ਰੰਗ ਦਾ ਹੈ, ਕਿਸੇ ਨਸਲ ਦਾ ਹੈ, ਕਿਸੇ ਦੇਸ਼ ਦਾ ਹੈ। ਜਿਵੇਂ ਇੱਕ ਬਾਪ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ ਪੂੰਜੀ ਦਿੰਦਾ ਹੈ, ਰੁਪਈਆ ਪੈਸਾ ਦਿੰਦਾ, ਵੀ ਆ ਤੂੰ ਪੈਸਾ ਲੈ ਕੇ ਬਿਜ਼ਨਸ ਵਿੱਚ ਲਗਾ, ਇਉਂ ਸਮਝ ਲਓ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਵੀ ਜਾ ਇਹਦਾ ਕੋਈ ਸੱਚਾ ਕੋਈ ਸੌਦਾ ਕੋਈ ਵਪਾਰ ਕਰ। ਉਹ ਵਾਹਿਗੁਰੂ ਪਿਤਾ ਨੇ ਸਾਨੂੰ ਸਾਰਿਆਂ ਨੂੰ ਬਹੁਤ ਕੀਮਤੀ ਪੂੰਜੀ ਦਿੱਤੀ, ਉਸ ਪੂੰਜੀ ਦੇ ਬਦਲੇ ਇਸ ਸੰਸਾਰ ਵਿੱਚੋਂ ਅਸੀਂ ਕੁਝ ਵਪਾਰ ਕਰਕੇ ਜਾਣਾ, ਕੁਝ ਵਣਜ ਕਰਕੇ ਜਾਣਾ, ਕੁਝ ਲਾਹਾ ਲੈ ਕੇ ਜਾਣਾ, ਕੁਝ ਖੱਟ ਕੇ ਜਾਣਾ, ਅਤੇ ਸੱਚ ਜਾਣੇ ਉਹ ਪੂੰਜੀ ਹੈ ਬੜੀ ਕੀਮਤੀ, ਅਤੇ ਅਸੀਂ ਉਹਦੀ ਕੀਮਤ ਨੂੰ ਸਮਝਿਆ ਨਹੀਂ। ਸਮਝਿਆ ਅਸੀਂ ਇਹ, ਉਹ ਰਤਨਾਂ ਨਾਲੋਂ ਕੀਮਤੀ ਜਿਹੜੀ ਪੂੰਜੀ ਸੀ ਉਹ ਕੌਡੀਆਂ ਦੇ ਬਦਲੇ ਅਸੀਂ ਗਵਾ ਦਿੱਤੀ। ਕੌਡੀ ਬਦਲੇ ਤਿਆਗੇ ਰਤਨ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਅਨੇਕਾਂ ਪ੍ਰਮਾਣ ਗੁਰਬਾਣੀ ਦੇ ਅੰਦਰ। ਅਸੀਂ ਉਹਨਾਂ ਰਤਨਾਂ ਨੂੰ ਕੌਡੀਆਂ ਦੀ ਤਰ੍ਹਾਂ ਗਵਾ ਦਿੱਤਾ। ਉਹ ਰਤਨ ਨੇ, ਉਹ ਕੀਮਤੀ ਪੂੰਜੀ ਹੈ ਸਾਡੇ ਸਵਾਸ। ਇਹਨਾਂ ਸਵਾਸਾਂ ਦੇ ਬਦਲੇ ਅਸੀਂ ਸੰਸਾਰ 'ਚੋਂ ਕੁਝ ਖੱਟ ਕੇ ਜਾਣਾ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਮੈਂ ਜੋੜਨਾ ਚਾਹਾਂਗਾ, ਉਹਨਾਂ ਮਰਜੀਵੜਿਆਂ, ਉਹਨਾਂ ਕੌਮੀ ਪ੍ਰਵਾਨਿਆਂ ਦੇ ਨਾਲ ਜਿਨ੍ਹਾਂ ਦਾ ਅਸੀਂ ਧਿਆਨ ਧਰ ਕੇ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਰੋਜ਼ਾਨਾ ਅਸੀਂ ਉਹਨਾਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਦਾ ਸਿਮਰਨ ਕਰਦੇ ਹਾਂ ਅਤੇ ਧਿਆਨ ਧਰ ਕੇ ਬੋਲਦੇ ਹਾਂ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਅਤੇ ਅੱਗੇ ਜਾ ਕੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਦੀ ਖਾਤਰ ਕੁਰਬਾਨੀਆਂ ਦਿੱਤੀਆਂ, ਉਹਨਾਂ ਕੁਰਬਾਨੀਆਂ ਵਿੱਚੋਂ ਸੰਨ 1920-21 ਅਤੇ 22 ਇਹ 2-3 ਸਾਲ ਐਸੇ ਸਨ ਜਿਨ੍ਹਾਂ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਮੋਰਚਾ ਗੁਰੂ ਕਾ ਬਾਗ ਹੋਇਆ, ਤਰਨ ਤਾਰਨ ਸਾਹਿਬ ਦਾ ਇੱਕ ਸਾਕਾ ਹੋਇਆ, ਮੋਰਚਾ ਜੈਤੋ ਕਾ ਹੋਇਆ ਅਤੇ ਪੰਜੇ ਸਾਹਿਬ ਦਾ ਸਾਕਾ ਇਹਨਾਂ ਦਿਨਾਂ ਵਿੱਚ। ਇਹ ਤਕਰੀਬਨ ਆਪਸ ਵਿੱਚ ਲਿੰਕਡ ਨੇ, ਆਪਸ ਵਿੱਚ ਮਿਲਦੇ ਨੇ, ਉਹਨਾਂ ਦਿਨਾਂ ਦੀ ਸਾਰੀ ਗੱਲਬਾਤ ਹੈ। ਉਹਨਾਂ ਮਹਾਨ ਮਰਜੀਵੜਿਆਂ, ਕੌਮੀ ਪ੍ਰਵਾਨਿਆਂ ਦਾ ਆਪਾਂ ਧਿਆਨ ਧਰਦੇ ਹਾਂ, ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਅਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੱਚ ਜਾਣਿਓ ਉਹਨਾਂ ਨੇ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੂੰਜੀ ਜਿਹੜੀ ਸੀ ਉਹਦਾ ਸਹੀ ਥਾਂ ਟਿਕਾਣੇ 'ਤੇ ਲਗਾ ਕੇ ਉਹਨਾਂ ਨੂੰ, ਅਤੇ ਇੱਕ ਐਸੀ ਵਸਤੂ ਉਹਨਾਂ ਨੇ ਪ੍ਰਾਪਤ ਕੀਤੀ ਜਿਹੜੀ ਵਸਤੂ ਲੈ ਕੇ ਜਦੋਂ ਸੱਚੀ ਦਰਗਾਹ ਦੇ ਵਿੱਚ ਗਏ ਤਾਂ ਉਹਨਾਂ ਦੇ ਮੁੱਖ ਉਜਲੇ ਹੋਏ। ਕੀਰਤਨ ਦੀ ਆਰੰਭਤਾ ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਕਿ ਭਲੇ ਸੇ ਵਣਜਾਰੇ ਕੌਣ ਜਨਮ ਰਤਨ ਜਿੰਨੀ ਖੱਟਿਆ, ਭਲੇ ਸੇ ਵਣਜਾਰੇ। ਆਨੰਦ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਹੈ, ਆਓ ਕੀਰਤਨ ਦੇ ਰੂਪ ਵਿੱਚ ਸੁਣੀਏ, ਸਰਵਣ ਕਰੀਏ, ਅਤੇ ਫਿਰ ਟੂਕ ਮੱਤ ਥੋੜ੍ਹਾ ਜਿਹਾ ਉਹ ਇਤਿਹਾਸ ਦੇ ਪੰਨੇ ਆਪ ਜੀ ਨਾਲ ਸਾਂਝੇ ਕਰਾਂਗਾ ਸਮੇਂ ਦੇ ਵਿੱਚ ਰਹਿ ਕੇ। ਆਓ ਜੀ।

एक ऐसी उदाहरण है कि सिखां दे सिंघां दे जदों वैरियां दे नाल दो हाथ होए मैदानी जंग दे अंदर ते एक क्या गया सिख दा तलवार दा ते सिख दा बंदूक दा बहुत गूढ़ा रिश्ता है। मैदानी जंग दे अंदर जदों भी सिख दी तलवार दे हाथ गया उन्होंने वैरियां दे दंद खट्टे कीते जा मार के ते जा मर के ही कहानी खत्म हुई। पर जदों जबर दा मुकाबला सबर दे नाल करन दी गल आई भावें गुरु अर्जन देव महाराज की शहीदी गुरु तेग बहादुर महाराज जी की शहीदी ते भावें यह गुरु के बाग दे मोर्चे दे जिहड़े मरजीवड़े सन कुर्बानियां देने वास्ते आए सिंह गुरु घर दे वास्ते लंगर दे वास्ते लकड़ां वढ़न तो गल शुरू होई। मैं विस्तार नहीं जाना क्योंकि समा इजाजत नहीं दे रहा। मौके दे मसंद ने नारायण जो उन्हें रिपोर्ट लिखा दित्ती पांच सिंह आए सी लकड़ वढ़न वास्ते बालण वढ़न वास्ते कह लो उन्होंने अंदर करवा दिता। तो सच जाने अज भी उ कुछ हो रहा अज भी कोई सिख हक सच की गल करते ने उहदे वास्ते आवाज़ उठाते ने उन्हां विचों कुछ नूं बंदी बना लिया जाता तो मुड़ के सिख उन्हां वास्ते जूझते रहिंदे ने लड़ते रहिंदे ने मोर्चे लाउंदे रहिंदे ने। अज भी कई थां ते मोर्चे लगे हुए ने कौमी इंसाफ दा मोर्चा बंदी सिंघां दी रिहाई वास्ते वो तो सारिआं देखा कल परसों की वापरिया कुछ नूं छडाउण दे वास्ते होर 50-100 बंदी बना ले जांदे ने उहनां नूं कुट्टिया जांदा मारिया जांदा अथरू गैस छड्डे जाए। ਇਹ ਸਰਕਾਰਾਂ ਸ਼ੁਰੂ ਤੋਂ ਹੀ ਇਨਸਾਫ ਪਸੰਦਾਂ ਨੂੰ ਦਬਾਉਣ ਦੀ ਫਰਾਕ ਵਿੱਚ ਰਹੀਆਂ ਨੇ ਅਤੇ ਹਮੇਸ਼ਾ ਰਹਿਣਗੀਆਂ। ਸਿੱਖੀ ਦਾ ਸੁਭਾਅ ਹੈ ਸਿੱਖ ਦਾ ਸੁਭਾਅ ਹੈ ਦੱਬ ਕੇ ਨਹੀਂ ਰਹਿਣਾ ਹੱਕ ਅਤੇ ਸੱਚ ਦੀ ਖਾਤਰ ਹਮੇਸ਼ਾ ਆਵਾਜ਼ ਬੁਲੰਦ ਕਰਨੀ ਭਾਵੇਂ ਉਹਦੇ ਵਾਸਤੇ ਮਰ ਮਿਟਣਾ ਕਿਉਂ ਨਾ ਪਵੇ ਸਿੱਖ ਪਿੱਛੇ ਨਹੀਂ ਹਟਦਾ। इतिहास साढ़े सामने है सब तो बाद पंजाब अंग्रेजों के कब्जे में आया तो सब तो पहली आवाज आजादी सब तो बाद विच खोई गई तो सब तो पहली आवाज पंजाब विच उठी आजाद होने वास्ते तो जिन्हिया कुर्बानियां पंजाब ने दित्तियां अज भी वो रोलियां पईयां ने अज भी अखियां भरोके कीतियां हुई ने कोई इंसाफ नहीं कोई उन्होंने हील हुजत नहीं बस मार लो पकड़ लो कैद कर लो बंदी बना लो। सिंघां ने यतन किया सरकार दे नाल मिलके पई अंग्रेज सरकार सी रिहा करा दिओ उन्होंने जिहड़े पंज सिख साढ़े गए सी लकड़ां वंडन वास्ते नहीं किया गया मोर्चा लगा दिता गया उन्हों कहा गया जी गुरु के बाग का मोर्चा उस स्थान गुरु का बाग सी। श्री अकाल तख्त साहब तो अरदासा करके 100-100 सिंघां का जथा हर रोज जाता तो अरदास यही होंगी कि केवल सतनाम वाहिगुरु का जाप करना हाथ नहीं उठाना भावें कोई मारदा रहे जो मर्जी करता रहे हाथ किसी सिख ने नहीं उठाना। जदों सिख उत्थे पहुँचते उस पासे नूं जांदे गुरु के बाग वाल नूं अगे अंग्रेज पुलिस ते हिंदुस्तान दे कुछ
ਨਾਲ ਰਲੇ ਹੋਏ। ਉਹ ਪੁਲਿਸ ਲੱਗੀ ਹੁੰਦੀ ਇਹਨਾਂ ਨੂੰ ਡਾਂਗਾ ਮਾਰਦੇ। ਇਹ ਜਿਹੜਾ ਕੋਈ ਡਿੱਗ ਜਾਂਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ, ਜਦੋਂ ਉੱਠਦਾ ਫਿਰ ਅੱਗੇ ਤੁਰ ਪੈਂਦਾ। ਅੱਤ ਦੀਆਂ ਡਾਂਗਾਂ ਬਣਾ ਕੇ ਉਹਨਾਂ ਨੂੰ ਮਾਰ ਮਾਰ ਕੇ ਲਤਾੜਿਆ ਜਾਂਦਾ, ਉੱਤੋਂ ਦੀ ਘੋੜੇ ਭਜਾਏ ਜਾਂਦੇ। ਕਈਆਂ ਨੂੰ ਅੱਤ ਵੱਤ ਦਰਜੇ ਦੇ ਜ਼ਖਮੀ ਕਰ ਦਿੱਤਾ ਜਾਂਦਾ। ਉਹ ਸਿੱਖ ਫਿਰ ਉੱਠਦੇ, ਫਿਰ ਅੱਗੇ ਨੂੰ ਤੁਰਦੇ, ਸਤਨਾਮ ਦਾ ਜਪ ਕਰਦੇ, ਪਰ ਫਿਰ ਉਹਨਾਂ ਨੂੰ ਮਾਰਿਆ ਜਾਂਦਾ। ਜਦੋਂ ਬੇਹੋਸ਼ ਹੋ ਜਾਂਦੇ, ਉੱਠਣ ਜੋਗੇ ਨਾ ਰਹਿੰਦੇ, ਤੁਰਨ ਜੋਗੇ ਨਾ ਰਹਿੰਦੇ, ਫਿਰ ਛੱਡਿਆ ਜਾਂਦਾ ਅਤੇ ਫਿਰ ਸਿੱਖਾਂ ਨੂੰ ਚੁੱਕ ਕੇ ਵਾਪਸ ਅੰਮ੍ਰਿਤਸਰ ਸਾਹਿਬ ਵਿਖੇ ਲਿਆਉਂਦਾ ਜਾਂਦਾ। ਇੱਕ ਦੋ ਦਿਨ ਉਹਨਾਂ ਦਾ ਇਲਾਜ ਹੁੰਦਾ ਅਤੇ ਤੀਜੇ ਚੌਥੇ ਦਿਨ ਫਿਰ ਉਹੀਓ ਸਿੰਘ ਜਿਨ੍ਹਾਂ ਨੇ ਕੱਲ੍ਹ ਪਰਸੋਂ ਡਾਂਗਾਂ ਖਾਂਦੀਆਂ ਸਨ, ਕੱਲ੍ਹ ਪਰਸੋਂ ਜ਼ਖਮ ਜਿਨ੍ਹਾਂ ਦੇ ਅੱਲੇ ਸਨ, ਉਹ ਫਿਰ ਅਗਲੇ ਦਿਨ ਤੁਰ ਪੈਂਦੇ। ਇੱਕ ਦੋ ਛੋਟੀਆਂ ਛੋਟੀਆਂ ਘਟਨਾਵਾਂ ਦਾ ਜ਼ਿਕਰ ਕਰਕੇ ਮੈਂ ਆਪ ਨੂੰ ਫਿਰ ਸ਼ਬਦ ਦੇ ਨਾਲ ਜੋੜਨਾ। ਇਹ ਆਰੰਭ ਹੋਇਆ ਸੀ 12 ਸਤੰਬਰ ਸੰਨ 1922 ਨੂੰ, ਗੁਰੂ ਕੇ ਬਾਗ ਦਾ ਮੋਰਚਾ। ਫਿਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਕੈਦ ਕਰ ਲਿੱਤਾ ਜਾਂਦਾ, ਬੰਦੀ ਬਣਾ ਲਿੱਤਾ ਜਾਂਦਾ। ਉਹਨਾਂ ਬੰਦੀ ਸਿੰਘਾਂ ਨੂੰ ਹੀ ਯਾਦ ਰਹੇ, ਟ੍ਰੇਨ ਵਿੱਚ ਲੱਦ ਕੇ ਅਤੇ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਜਦੋਂ ਪੰਜਾ ਸਾਹਿਬ ਦਾ ਸਾਕਾ ਵੀ ਵਰਤਿਆ, ਭੁੱਖਿਆਂ ਭਾਂਡਿਆਂ ਨੂੰ ਲਿਜਾਏ ਜਾ ਰਹੇ ਸਨ। ਸਿੱਖਾਂ ਨੂੰ ਪਤਾ ਲੱਗਾ ਪੰਜਾ ਸਾਹਿਬ, ਉਹਨਾਂ ਨੇ ਉੱਥੇ ਲੰਗਰ ਤਿਆਰ ਕੀਤਾ ਅਤੇ ਹੁਕਮ ਹੋ ਗਿਆ ਵੀ ਗੱਡੀ ਰੋਕਣੀ ਨਹੀਂ। ਸਿੰਘਾਂ ਨੇ ਆਖਿਆ ਭਾਵੇਂ ਜੋ ਮਰਜ਼ੀ ਹੋ ਜਾਵੇ, ਭਾਵੇਂ ਸ਼ਹੀਦੀਆਂ ਪ੍ਰਾਪਤ ਕਰਨੀਆਂ ਪੈਣ, ਪਰ ਭੁੱਖੇ ਸਿੰਘਾਂ ਨੂੰ ਇੱਥੋਂ ਦੀ ਲੰਘਣ ਨਹੀਂ ਦੇਣਾ। ਪੰਜਾ ਸਾਹਿਬ ਦਾ ਸਾਕਾ ਇਸ ਪ੍ਰਕਾਰ ਆਖਿਆ। ਦੋ ਸਿੰਘ ਸ਼ਹੀਦ ਹੋਏ ਉੱਥੇ, ਪਰ ਬੜੀ ਤਸੱਲੀ ਦੇ ਨਾਲ ਉਹਨਾਂ ਨੂੰ ਲੰਗਰ ਛਕਾਇਆ। ਇੱਕ ਦਿਨ ਸ਼ਾਮ ਨੂੰ ਜਦੋਂ ਅੱਤ ਦਰਜੇ ਦੀ ਕੁੱਟਮਾਰ ਹੋ ਰਹੀ ਸੀ, ਇੱਕ ਬਲੋਚ ਸਿਪਾਹੀ ਉਹ ਸਿੰਘਾਂ ਨੂੰ ਡਾਂਗਾ ਮਰਾ ਰਿਹਾ ਸੀ। ਇੱਕ ਸਿੰਘ ਨੇ ਸਿਰ ਨੀਵਾਂ ਕੀਤਾ ਹੋਇਆ ਡਾਂਗਾ ਖਾ ਰਿਹਾ ਸੀ ਅਤੇ ਬਲੋਚ ਬੜੀ ਗੰਦੀ ਭਾਸ਼ਾ ਉਸ ਸਿੰਘ ਨੂੰ ਬੋਲਦਾ, ਗਾਲਾਂ ਕੱਢਦਾ ਅਤੇ ਨਾਲ ਕਹਿੰਦਾ ਉਹ ਲਿਆ ਤੇਰਾ ਗੁਰੂ ਗੋਬਿੰਦ ਕਿੱਥੇ ਆ, ਕਿੱਥੇ ਆ ਤੇਰਾ ਗੋਬਿੰਦ, ਲਿਆ ਅੱਜ ਕਿੱਥੇ ਚਲਾ ਗਿਆ। ਇਹੋ ਜਿਹੇ ਬੜੇ ਪੈਦਾ ਹੁੰਦੇ ਰਹੇ ਨੇ। ਇੱਕ ਸਾਡੇ ਇਲਾਕੇ ਬਟਾਲੇ ਵਿੱਚ ਵੀ ਪੈਦਾ ਹੋਇਆ ਸੀ, ਨਾਮ ਸੀ ਉਹਦਾ ਗੋਬਿੰਦ ਰਾਮ, ਅਤੇ ਐਲਾਨ ਕਰਦਾ ਪਤਾ ਕੀ ਸੀ, ਕਹਿੰਦਾ ਸਿੱਖੋ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਤਿਆਰ ਕੀਤਾ ਸੀ ਅਤੇ ਮੈਂ ਗੋਬਿੰਦ ਰਾਮ ਹਾਂ, ਮੈਂ ਖਾਲਸੇ ਨੂੰ ਨੱਥ ਪਾ ਕੇ ਅਤੇ ਖਾਲਸੇ ਨੂੰ ਖਤਮ ਕਰਕੇ ਦੇਖਾਂਗੇ ਤੁਹਾਨੂੰ। ਬੜਾ ਜ਼ੁਲਮ ਢਾਇਆ ਸੀ ਉਹਨੇ, ਬੜੇ ਇਲਾਕੇ ਦੇ ਸਿੰਘਾਂ ਨੂੰ ਅੱਤ ਦੇ ਤਸੀਹੇ ਦੇ ਦੇ ਕੇ ਉਹਨੇ ਮਾਰਿਆ ਸੀ। ਅਤੇ ਫਿਰ ਸਿੰਘਾਂ ਨੇ ਜਦੋਂ ਇੱਥੇ ਗੱਲ ਪਹੁੰਚਗੀ ਨਾ ਵੀ ਗੁਰੂ ਗੋਬਿੰਦ ਸਿੰਘ ਨੇ ਮੁਕਾਬਲੇ 'ਤੇ ਮੈਂ ਸਿੱਖਾਂ ਨੂੰ ਖਤਮ ਕਰ ਦਿਆਂਗਾ, ਖਾਲਸਾ ਖਤਮ ਕਰ ਦਿਆਂਗਾ, ਫਿਰ ਸਿੰਘਾਂ ਦੀ ਅਣਖ ਜਾਗੀ ਅਤੇ ਤੂਫਾਨ ਸਿੰਘ ਵਰਗਿਆਂ ਨੇ ਫਿਰ ਕੀਤਾ ਪਲਾਨ ਅਤੇ ਜਿਸ ਕੁਰਸੀ 'ਤੇ ਬਹਿੰਦਾ ਸੀ ਉਸ ਕੁਰਸੀ ਦੇ ਹੇਠਾਂ ਬੰਬ ਲਗਾ ਦਿੱਤਾ ਅਤੇ ਜਦੋਂ ਬੈਠਾ ਫਿਰ ਫੀਤਾ ਫੀਤਾ ਉਡਾ ਕੇ ਰੱਖ ਦਿੱਤਾ, ਜਿਹੜਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਮੁਕਾ ਦਾਂਗਾ, ਉਹ ਵੀ ਗੋਬਿੰਦ ਰਾਮ ਸੀ। ਇਹ ਬਲੋਚ ਕਹਿੰਦਾ ਕਿੱਥੇ ਤੇਰਾ ਗੁਰੂ ਗੋਬਿੰਦ ਸਿੰਘ, ਜਿਹੜਾ ਸਿੱਖ ਧੌਣ ਸੁੱਟ ਕੇ ਡਾਂਗਾਂ ਖਾ ਰਿਹਾ ਸੀ ਨਾ, ਧੌਣ ਉੱਚੀ ਕਰਕੇ ਕਹਿੰਦਾ ਉਹ ਮੇਰੇ ਜਥੇਦਾਰ ਦਾ ਹੁਕਮ ਹੀ ਇਹ ਆ ਕਿ ਹੱਥ ਉਠਾਉਣਾ ਨਹੀਂ, ਤੈਨੂੰ ਮੈਂ ਦੱਸ ਤਾਂ ਦਿੰਦਾ ਵੀ ਗੁਰੂ ਗੋਬਿੰਦ ਸਿੰਘ ਕਿੱਥੇ ਆ ਅਤੇ ਕਿੱਥੇ ਨਹੀਂ, ਤੈਨੂੰ ਦੱਸ ਦਿੰਦਾ ਇੱਕ ਵਾਰੀ, ਹੁਕਮ ਇਹੀ ਹੋ ਕਿ ਹੱਥ ਨਹੀਂ ਉਠਾਉਣਾ, ਫਿਰ ਤੈਨੂੰ ਮੈਂ ਦੱਸਦਾ ਜੇ ਮੇਰੇ ਮੈਨੂੰ ਹੁਕਮ ਮੇਰੇ ਕਿਤੇ ਇਹ ਜ਼ਬਾਨ ਦੇ ਲਫ਼ਜ਼ ਜਿਹੜੇ ਮੇਰੇ ਖੁੱਲ੍ਹ ਜਾਣਦਾ ਇੱਕ ਵਾਰ, ਫਿਰ ਮੈਂ ਤੈਨੂੰ ਦੱਸਾਂ ਵੀ ਗੁਰੂ ਗੋਬਿੰਦ ਸਿੰਘ ਕਿੱਥੇ ਆ। ਸੀ ਐਫ ਐਂਡਰਿਊ ਪਾਦਰੀ ਸੀ ਇੱਕ ਅਮੈਰੀਕਾ ਦਾ। 12 ਸਤੰਬਰ ਵਾਲੇ ਦਿਨ ਜਿੱਦਣ ਇਹ ਮੋਰਚਾ ਖਤਮ ਹੁੰਦਾ, 13 ਸਤੰਬਰ ਨੂੰ ਖਤਮ ਹੁੰਦਾ, 12 ਅਗਸਤ ਨੂੰ ਸ਼ੁਰੂ, ਮੈਂ ਸ਼ਾਇਦ ਪਹਿਲਾਂ ਸਤੰਬਰ ਕਹਿ ਗਿਆ, 12 ਅਗਸਤ ਨੂੰ ਸ਼ੁਰੂ ਹੋਇਆ ਸੀ ਅਤੇ 13 ਸਤੰਬਰ ਨੂੰ ਇਹ ਮੋਰਚਾ ਫਤਿਹ ਹੁੰਦਾ। 12 ਸਤੰਬਰ ਨੂੰ ਉਹ ਦੇਖ ਰਿਹਾ ਸੀ, ਉਹ ਸਾਰਾ ਨਜ਼ਾਰਾ ਦੇਖਣ ਵਾਸਤੇ ਗਿਆ, ਪਾਦਰੀ ਸੀ। ਉਸਨੇ ਆਪਣੀ ਡਾਇਰੀ ਵਿੱਚ ਲਿਖਿਆ
ਇਹ ਖਬਰਾਂ ਦੂਰ ਦੂਰ ਘਰ ਛਾਪੀਆਂ ਗਈਆਂ। ਉਹ ਕਹਿਣ ਲੱਗਾ ਨਜ਼ਾਰਾ ਦੇਖ ਕੇ, ਸਾਰਾ ਅੱਖੀ ਨਜ਼ਾਰਾ ਤੱਕ ਕੇ ਕਹਿਣ ਲੱਗਾ, ਅੱਜ ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਕਈ ਈਸਾ ਨੂੰ ਸੂਲੀ ਚੜ੍ਹਦਿਆਂ ਦੇਖਿਆ। ਇਸ ਪ੍ਰਕਾਰ ਦੀ ਡਾਂਗ ਵਰਾਈ ਜਾ ਰਹੀ ਸੀ, ਇਸ ਪ੍ਰਕਾਰ ਦੇ ਤਸੀਹੇ ਦਿੱਤੇ ਜਾਂਦੇ ਸੀ। ਘੋੜਿਆਂ ਨੂੰ ਉੱਤੋਂ ਦੀ ਲੰਘਾਇਆ ਜਾਂਦਾ ਸੀ, ਘੋੜਿਆਂ ਦੇ ਪੌੜਾਂ ਦੇ ਨਾਲ ਸਿੰਘਾਂ ਨੂੰ ਅੱਤ ਦੇ ਜ਼ਖਮ ਮਿਲਦੇ ਸਨ, ਤਸੀਹੇ ਮਿਲਦੇ ਸਨ। ਉਹ ਦੇਖ ਕੇ ਐਂਡਰਿਊ ਕਹਿ ਲੁੱਟ ਉੱਠਿਆ, ਕਹਿਣ ਲੱਗਾ ਵੀ ਮੈਂ ਆਪਣੀ ਅੱਖੀਂ ਇੱਕ ਈਸਾ ਦੇਖਿਆ ਸੀ ਕਦੇ, ਵੀ ਉਹ ਸੂਲੀ ਦੇ ਚੜ੍ਹਿਆ ਸੀ, ਅੱਜ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਅਨੇਕਾਂ ਈਸਾ ਸੂਲੀ ਦੇ ਚੜ੍ਹਦਿਆਂ ਨੂੰ ਦੇਖਿਆ। 13 ਸਤੰਬਰ ਵਾਲੇ ਦਿਨ ਸਬਰ ਦੀ ਜਬਰ ਉੱਤੇ ਜਿੱਤ ਹੋਈ, ਹੱਥ ਖੜੇ ਹੋ ਗਏ, ਅੰਗਰੇਜ਼ ਸਰਕਾਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ, ਕੰਧਾਂ ਢਾਹ ਦਿੱਤੀਆਂ ਗਈਆਂ। ਉੱਥੋਂ ਦਾ ਜਿਹੜਾ ਮਹੰਤ ਸੀ, ਉਹਨ ਮਹੰਤ ਨੂੰ ਉੱਥੋਂ ਕੱਢ ਦਿੱਤਾ ਗਿਆ, ਅਤੇ ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਜਿਹੜਾ ਸਾਰਾ ਪ੍ਰਬੰਧ ਸੀ ਉਹ ਸਿੱਖਾਂ ਦੇ ਹੱਥ ਵਿੱਚ ਆ ਗਿਆ। ਇਹ ਸੀ ਗੁਰਦੁਆਰਾ ਗੁਰੂ ਕੇ ਬਾਗ ਦੀ ਇੱਕ ਦਾਸਤਾਨ, ਥੋੜ੍ਹੇ ਸ਼ਬਦਾਂ ਵਿੱਚ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕੀਤਾ। ਆਓ ਇੱਕ ਸ਼ਬਦ ਭਾਈ ਗੁਰਦਾਸ ਜੀ ਦਾ, ਭਾਈ ਗੁਰਦਾਸ ਜੀ ਦੀ ਵਾਰ, ਕਿ ਗੁਰਮੁਖ ਚੱਲਦੇ ਗੁਰਮਤ ਚੱਲਦੇ ਵਿਰਲੇ ਬੰਦੇ, ਵਿਰਲੇ ਵਿਰਲੇ ਐਸੇ ਗੁਰਮਤ ਦੇ ਮਾਰਗ 'ਤੇ ਚੱਲਣ ਵਾਲੇ ਗੁਰਸਿੱਖ ਨੇ, ਗੁਰੂ ਕੇ ਪਿਆਰ ਵਾਲੇ, ਕੁਰਬਾਨੀ ਵਾਲੇ, ਕੁਰਬਾਨ ਹੋਣ ਵਾਲੇ ਉਹ ਮਹਾਨ ਸ਼ਹੀਦ ਨੇ ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ।

0: ਤਾਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਆਪਣਾ ਆਪਾ ਵਾਰਿਆ, ਅਨੇਕਾਂ ਕਸ਼ਟ ਸਹੇ, ਅਨੇਕਾਂ ਕੁਰਬਾਨੀਆਂ ਦਿੱਤੀਆਂ, ਧਿਆਨ ਧਰ ਕੇ ਆਪਾਂ ਬੋਲਦੇ ਹਾਂ ਵਾਹਿਗੁਰੂ। ਕੋਟ ਕੋਟ ਪ੍ਰਣਾਮ ਹੈ ਐਸੇ ਮਹਾਨ ਗੁਰਸਿੱਖਾਂ ਨੂੰ ਜਿਨ੍ਹਾਂ ਦੀ ਖਾਤਰ ਅਨੇਕ ਪ੍ਰਕਾਰ ਦੇ ਐਸੇ ਜ਼ਬਰਾਂ ਨੂੰ ਸਬਰਾਂ ਦੇ ਨਾਲ ਜਿੱਤਿਆ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਪਿਆਸਾ ਸਰਵਣ ਕਰੋ, ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਤਿਸੰਗ ਜੀ ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਪ੍ਰਿਆਮ ਸਿੰਘ ਜੀ ਦੇ, ਜਿਹਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਮ ਕਾ ਆਉਣ ਵਾਲੇ ਐਤਵਾਰ ਦੀ ਲੰਗਰੀ ਸੇਵਾ ਅਵੇਲੇਬਲ ਹੈ। ਜਿਸ ਕਿਸੇ ਪਰਿਵਾਰ ਨੇ ਸੇਵਾ ਲੈਣੀ ਹੋਵੇ ਤਾਂ ਐਤਵਾਰੀ ਸੇਵਾ ਲੰਗਰਾਂ ਦੀ ਲੈ ਸਕਦੇ ਨੇ। ਅੱਜ ਦੇ ਲੰਗਰਾਂ ਇਸ ਸਮਾਂ ਭਾਈ ਜੀਤ ਸਿੰਘ ਬਿਲਕੁਲ ਪਰਿਵਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਸੋ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ, ਜੋ ਸੁਝਾਉ ਆਏ ਸਨ ਜਨਵਰੀ ਮੀਟਿੰਗ ਵਿੱਚ ਕੰਟਰੈਕਸ਼ਨ ਕਮੇਟੀ ਵਾਸਤੇ। ਜੇ ਕਿਸੇ ਨੇ ਵੀ ਪੁਰਾਣੀ ਕੰਟਰੈਕਸ਼ਨ ਕਮੇਟੀ 'ਚ ਆਪਣਾ ਨਾਂ ਦੇਣਾ ਚਾਹੁੰਦੇ ਹੋ ਤਾਂ ਦਾਸ ਕੋਲ ਲਿਖਾ ਸਕਦੇ, ਜਾਂ ਮੈਨੇਜਰ ਸਾਹਿਬ ਕੋਲ ਲਿਖਾ ਸਕਦੇ ਨੇ। ਕੋਈ ਜਲਦੀ ਤੋਂ ਜਲਦੀ ਅਸੀਂ ਜੋ ਜੇ ਜਿਹੜੀ ਕਮੇਟੀ ਹੋਵੇਗੀ ਇਹ ਜਿੰਨਾ ਚਿਰ ਬਿਲਡਿੰਗ ਦੀ ਸਾਰੀ ਸਮਾਪਤ ਨਹੀਂ ਉਨੇ ਚਿਰ ਉਹੀ ਜ਼ਿੰਮੇਵਾਰ ਹੋਣਗੇ, ਉਹੀ ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਨਗੇ। ਇਹ ਬੇਨਤੀਆਂ ਨੇ। ਬਾਕੀ ਨਵੇਂ ਸਾਲ 'ਤੇ ਬੰਦੀ ਹੋਰ ਦਸਤੇ ਵਲੰਟੀਅਰਾਂ ਦੀ ਵੀ ਲੋੜ ਆ, ਅਸੀਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਆ ਵੀ ਜੇ ਅੱਗੇ ਤਾਂ ਦਾਸ ਕੋ ਕਦੇ ਕਿਸੇ ਦਾ ਨਾਂ ਨਹੀਂ ਆਇਆ ਵਲੰਟੀਅਰ ਵਾਸਤੇ ਕੋਈ 20-25 ਸਾਲ ਤੋਂ, ਦੇਖਦੇ ਹਾਂ ਵੀ ਇਸ ਸਾਲ ਕਿਹੜਾ ਪ੍ਰਾਣੀ ਉੱਠਦਾ ਵੀ ਆਪਣਾ ਵਲੰਟੀਅਰ ਉੱਤੇ ਨਾਂ ਲਿਖਾਉਂਦਾ। ਬੰਦੀ ਛੋੜ ਦਸ ਰਾਤ ਨੂੰ ਨਵੇਂ ਸਾਲ ਦੀ ਰਾਤ ਵਾਸਤੇ ਸੋਵਾਂ ਦੇ ਸੇਵਾ ਦਾ ਜੋੜ ਆ। ਆਓ ਹੁਣ ਭਾਈ ਹੀਰਾ ਸਿੰਘ ਤੋਂ ਆਪਾਂ ਇੱਕ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ, ਇਹਨਾਂ ਸ਼ਬਦਾਂ ਨਾਲ ਕੀਰਤਨ ਦੀ ਸਮਾਪਤੀ ਕਰ ਰਹੇ ਹਾਂ ਜੀ। ਸ਼ਬਦ ਗਾਇਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ ਬਾਣੀ ਪੜ੍ਹਦੇ ਹਾਂ। ਸੋ ਭੁੱਲ ਹੋ ਗਈ ਹੋਵੇ ਤਾਂ ਖਿਮਾ ਕਰਨਾ, ਅੱਗੇ ਵਾਸਤੇ ਆਸ਼ੀਰਵਾਦ ਦੇਣਾ, ਫਿਰ ਕਦੀ ਸਮਾਂ ਮਿਲਿਆ ਬਾਣੀ ਜਿਹੜੀ ਹੈ ਸ਼ੁੱਧ ਕਰਕੇ ਪੜ੍ਹ ਸਕਾਂ। ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਆਓ ਜੀ, ਹੁਣ ਅਨੰਦ ਸਾਹਿਬ ਦਾ ਪਾਠ ਸਰਵਣ ਕਰਦੇ ਹਾਂ। ਸਾਰੇ ਰਲ ਮਿਲ ਕੇ ਸਤਿਗੁਰ ਦਾ ਸ਼ੁਕਰਾਨਾ ਕਰੀਏ। ਅਨੰਦ ਸਾਹਿਬ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਰਾਮ ਕੜੀ ਰਾਗ ਵਿੱਚ।

जन्म मरण की टेक मुख्य।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਪਹਿ ਅਰਦਾਸ ਜੀਉ ਸਭ ਤੇ ਤੁਮ ਮਾਤ ਪਿਤਾ ਹਮ ਰਿਕ ਤੇ ਸਮਰੀ ਕਿਰਪਾ ਮਹਿਸੂਖ ਕਨੇ ਕੋਈ ਨ ਜਾਣ ਤੁਮਰਾਯਨ ਉੱਚੇ ਤੇ ਊਚਾ ਭਗਵੰਤ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਲਿਖਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹਜ਼ੂਰ ਹਫ਼ਤਾਵਾਰੀ ਦਿਨ ਦੇ ਦੂਜੇ ਪੈਰ ਦੇ ਸੁੰਦਰ ਦੀਵਾਨ ਆਪ ਜੀ ਕੇ ਹਜ਼ੂਰ ਸਜੇ ਹਨ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਗਾਇਨ ਹੋਇਆ ਕਥਾ ਵਿਚਾਰਾਂ ਹੋਈਆਂ ਹਨ ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸਜ ਕੇ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗਸਾਈ ਹੋਣਾ ਬੇਅੰਤ ਸਾਧ ਸੰਗਤ ਨੇ ਆਪ ਜੀ ਦੇ ਹਜ਼ੂਰ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਕਥਾ ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਆਪ ਜੀ ਕੇ ਚਰਨ ਕਮਲਾਂ ਵਿੱਚ
ਬੀਬੀ ਜਸਬੀਰ ਕੌਰ ਜੀ ਵੱਲੋਂ ਪਰਿਵਾਰ ਸਹਿਤ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਅਤੇ ਭਾਈ ਜਸਵਿੰਦਰ ਸਿੰਘ ਜੀ ਵੱਲੋਂ ਪਰਿਵਾਰਕ ਖੁਸ਼ਹਾਲੀ ਅਤੇ ਕਾਰੋਬਾਰ ਵਿੱਚ ਸੱਚੇ ਪਾਤਸ਼ਾਹ ਬਰਕਤਾਂ ਲਈ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਨ। ਭਾਈ ਚਮਕੌਰ ਸਿੰਘ ਜੀ ਵੱਲੋਂ ਪਰਿਵਾਰਕ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਜੋਦੜੀ। ਜੋ ਮੰਗ ਹੈ ਠਾਕੁਰ ਆਪਣੇ ਅਤੇ ਸੋਈ ਸੋਈ ਦੇਵ ਹੈ ਅਤੇ ਮਹਾਂਵਾਕ ਅਨੁਸਾਰ ਆਪਣੇ ਸਭ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ। ਅੰਗ ਸੰਗ ਸਹਾਈ ਹੋਣਾ ਸੁੱਖ ਵਰਤਾਉਣੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ।

ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

ਸਿਫਤਖ ਸੰਮੰਦੀ ਨੂਰ ਅਰਸਹੋਂ ਕੁਰਸਹੋਂ ਚੱਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣਾ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਸਾਹੋ ਜੈਸਾ

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ।

ਜਾਨਾ ਨਾਨਕ ਕੀ ਸਰਦਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੀੜੀ ਸੋਡੀਆਂ ਰੂਪ ਦਿਖਾ।